इना विकारां तो किस तरह बचा मैनू नहीं पता। मोको बाहां दे बीटला

ਉਹ ਤਰਲੇ ਲੈਂਦਾ ਹੈ, ਮੈਨੂੰ ਬਚਾ ਲਓ, ਮੈਨੂੰ ਬਚਾ ਲਓ, ਮੈਂ ਡੁੱਬ ਰਿਹਾ, ਮੇਰਾ ਹੱਥ ਫੜ ਕੇ

ਤੇ ਜੇ ਉਹਦੀ ਨੱਕ ਨਾ ਹੋਵੇ ਤੇ ਉਹ ਚੰਗਾ ਨਹੀਂ ਲੱਗਦਾ। ਪ੍ਰਣਵਤ ਨਾਮ ਦਿਓ ਨਾਕੇ ਬਿਨਾ ਨਾਸੋ ਹੈ ਪਤੀ ਸੁਲੱਖਣ। ਬੇਸ਼ੱਕ ਸਾਰੇ ਸ਼ਿੰਗਾਰ ਕੀਤੇ ਨੇ ਪਰ ਜੇ ਨੱਕ ਨਹੀਂ ਤੇ ਇਨਸਾਨ ਚੰਗਾ ਨਹੀਂ ਲੱਗਦਾ। ਇਸੇ ਵਾਸਤੇ ਭਗਤ ਜੀ ਨੇ ਕਿਹਾ ਤੇਰੇ ਕੋਲ ਸਾਰੇ ਸੁੱਖ ਨੇ, ਮਾਇਆ ਵੀ ਬਹੁਤ ਹੈ, ਰਹਿਣ ਵਾਸਤੇ ਘਰ ਵੀ ਹੈ, ਦੁਨੀਆਂ ਦਾ ਹਰ ਸੁੱਖ ਹੈ, ਪਰ ਜੇ ਤੇਰੇ ਕੋਲ ਪਰਮੇਸ਼ਵਰ ਦਾ ਨਾਮ ਨਹੀਂ ਤੇ ਸਮਝ ਜਿਸ ਤਰ੍ਹਾਂ ਨੱਕ ਤੂੰ

ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਪਰ ਸੇਠ ਕਹਿਣ ਲੱਗਾ, ਜਦ ਮੈਂ ਸਾਰਿਆਂ ਨੂੰ ਦਾਨ ਦਿੱਤਾ ਹੈ ਤੁਹਾਨੂੰ ਜ਼ਰੂਰ ਦੇਣਾ। ਦੱਸੋ ਤੁਹਾਨੂੰ ਕਿੰਨਾ ਸੋਨਾ ਦਿਆਂ, ਦੂਸਰਿਆਂ ਨੂੰ ਕਿ ਥੋੜਾ ਸੋਨਾ ਦਿੱਤਾ ਹੈ ਤੁਹਾਨੂੰ ਮੈਂ ਜ਼ਿਆਦਾ ਸੋਨਾ ਦਿਆਂਗਾ। ਕਿਉਂਕਿ ਸੇਠ ਦੇ ਮਨ ਵਿੱਚ ਹੰਕਾਰ ਹੈ, ਇਸ ਗੱਲ ਦਾ ਮਾਣ ਹੈ ਕਿ ਮੈਂ ਬੜਾ ਵੱਡਾ ਦਾਨੀ ਹਾਂ। ਕਹਿਣ ਲੱਗਾ, ਨਾਮਦੇਵ ਦੱਸੋ ਤੁਹਾਨੂੰ ਕਿੰਨਾ ਸੋਨਾ ਦੇਣ। ਨਾਮਦੇਵ ਜੀ ਮੁਸਕਰਾ ਪਏ ਤੇ ਸਮਝ ਗਏ ਇਹਦੇ ਮਨ ਵਿੱਚ ਹੰਕਾਰ। ਕਹਿਣ ਲੱਗੇ, ਭਾਈ ਅਸੀਂ ਕੁਝ ਨਹੀਂ ਮੰਗਣਾ।

ਉੱਤੇ ਨਹੀਂ ਉੱਠ ਰਿਹਾ। ਇੱਕ ਤੋਲਾ, ਦੋ ਤੋਲੇ, ਪੰਜ ਤੋਲੇ, ਦਸ ਤੋਲੇ ਕਰਦਿਆਂ ਕਰਦਿਆਂ ਜਿੰਨਾ ਵੀ ਸੋਨਾ ਸੀ

ਨਾ ਗਰਭ ਵੀ ਉਹ ਦਾਨ ਕਰ ਦੇਵੇ। ਪਰ ਭਗਤ ਜੀ ਕਹਿੰਦੇ ਨੇ ਕੋਈ ਬਨਾਸ ਤਪ ਕਰੇ ਤੀਰਥ ਤੇ ਮਰੇ ਹਵਨ ਕੁੰਡ ਵਿੱਚ ਆਪਣੇ ਆਪ ਨੂੰ ਸਾੜ ਦੇਵੇ, ਅਸਮੇਧ ਯੱਗ ਕਰੇ ਸੋਨਾ ਤੇ

ਜਦੋਂ ਅਰਜੁਨ ਦੇ ਨਾਲ ਯੁੱਧ ਕੀਤਾ ਤਾਂ ਝੋਟੇ ਦੇ ਰੂਪ ਵਿੱਚ ਭੱਜ ਕੇ ਉਸ ਜਗ੍ਹਾ ਆਏ ਅਰਜੁਨ ਤੋਂ ਹਾਰ ਕੇ ਔਰ ਸਾਹਮਣੇ ਪਹਾੜ ਸੀ ਸ਼ਿਵਜੀ ਭਗਵਾਨ ਝੋਟੇ ਦੇ ਰੂਪ ਵਿੱਚ ਜਿਸ ਨੂੰ ਹਿੰਦੀ ਵਿੱਚ ਸਾਂਡ ਕਹਿੰਦੇ ਨੇ ਉਹਦੇ ਰੂਪ ਵਿੱਚ ਭੱਜੇ ਆਏ ਤੇ ਉਹ ਜਿਹੜਾ ਪਹਾੜ ਸੀ ਉਹਦੇ ਵਿੱਚ

ਉਹਦੇ ਨਾਮ ਕਰਕੇ ਨੇ। ਇਹ ਦਾਨ ਪੁੰਨ ਉਹਦੇ ਨਾਮ ਕਰਕੇ ਹੈ, ਫਿਰ ਨਾਮ ਦੇ ਬਰਾਬਰ ਕੋਈ ਕਿਸ ਤਰ੍ਹਾਂ ਹੋ ਸਕਦਾ। ਇਸ ਵਾਸਤੇ ਕਿਹਾ ਹੈ ਭਾਈ, ਉਸ ਪਰਮੇਸ਼ਵਰ ਦਾ ਨਾਮ ਜਪ, ਉਹਦਾ ਸਿਮਰਨ

ਦੇਵ ਬਦਲਾਵਣ ਦੇ। ਮੈਂ ਤੇ ਕਰਮਈਆ ਦਾ ਨਾਮ ਜਪਦਾ ਤੇ ਉਹਦੇ ਬਦਲੇ ਸਾਰੇ ਦੇਵੀ ਦੇਵਤੇ ਛੱਡ ਦਿੱਤੇ ਨੇ। ਇਸ ਕਰਕੇ ਐ ਭਾਈ, ਜਿਸ ਅਕਾਲ ਪੁਰਖ ਨੇ

ਮਾਲਕ ਤੇ ਗਿਆ ਪਾਤਾਲ ਨਾਨਕ ਨਾਨਕ ਬਿਨਾ ਜਹਾਨ ਦੀ ਦਿਸ਼ਾ ਕੋਈ ਨਾ ਮਸ਼ਰਕ ਮਗਰਬ ਜਨੂਬ ਸ਼ੁਮਾਲ ਨਾਨਕ ਕਦੇ ਕਾਸ਼ੀ ਤੇ ਕਦੇ ਪਰਵੇਸ਼ ਮੱਕੇ ਬਣਿਆ ਸਾਰਿਆਂ ਦਾ ਸਾਂਝੀਵਾਲ।

ਹਕੀਕਤ ਜ ਗਵਾਲੀਅਰ ਤਿੰਨ ਦਿਨ ਮਹਾਰਾਜ ਜੀ ਨੇ ਸੇਵਾ ਲਈ ਐ ਸ਼ੁਕਰ ਸ਼ਨੀ ਆਇਆ ਤੋਂ ਪਿਛਲੇ ਸ਼ੁਕਰ ਸ਼ਨੀ ਆਇਆ ਉੱਥੇ 40 ਪ੍ਰਾਣੀ ਗੁਰੂ ਗੋਬਿੰਦ ਸਿੰਘ ਦੇ ਵਿਹੜੇ ਚ ਵੀ ਬੈਠੇ ਤੇ ਉੱਥੇ ਗਵਾਲੀਅਰ ਚ ਮੁਸਲਮਾਨ ਨੇ ਜੀ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਦਾਤਾ ਬੰਦੀ ਛੋੜ ਉਹ ਮੁਸਲਮਾਨ ਪਤਾ ਕੀ ਕਹਿੰਦੇ ਨੇ ਪੀਰ ਦਾਤਾ ਬੰਦੀ ਛੋੜ ਸਤ ਸਤਨਾਮ ਇੱਕ ਮੁਸਲਮਾਨ ਪਰਿਵਾਰ ਕੋਲ ਗੁਰੂ ਹਰਗੋਬਿੰਦ ਸਾਹਿਬ ਦਾ ਚੋਲਾ ਅੱਜ ਵੀ ਮੌਜੂਦ ਹੈ ਜੀ ਤੇ ਉਹ ਜਗ੍ਹਾ ਦੇ ਕਾਗਜ਼ ਗੁਰੂ ਸਾਹਿਬ ਦੇ ਸਮੇਂ ਦੇ ਹੋਰ ਕਈ ਕਾਗਜ਼ ਕਈ ਚਿੱਠੀਆਂ ਉਹ ਮੁਸਲਮਾਨ ਦੇ ਅੱਖਾਂ ਚ ਐਡੇ ਐਡੇ ਮੋਟੇ ਅੱਥਰੂ ਆ ਗਏ ਕਿਉਂਕਿ ਥੋੜੀ ਜਿਹੀ ਪਹਾੜੀ ਚੜ੍ਹਨੀ ਪੈਂਦੀ ਹੈ ਪਹਾੜੀ ਨਾ ਚੜ੍ਹਨੀ ਪੈਂਦੀ ਹੈ ਗੌਰਮੈਂਟ ਨੇ ਵੀ ਇੰਤਜ਼ਾਮ ਕੀਤਾ ਹੋਇਆ ਇੱਕ ਬੰਨਿਓ ਗੱਡੀ ਆਉਂਦੀਆਂ ਹੋਣ ਥੱਲੇ ਰੋਕ ਦਿੰਦੇ ਨੇ ਉਹ ਆ ਜਾਣ ਥੱਲੋਂ ਫਿਰ ਜਾਂਦੀਆਂ ਨੇ ਪੁਤਲੀਆਂ ਨੂੰ ਰੋਕ ਦਿੰਦੇ ਨੇ ਦੋਨੇ ਬੰਨੇ ਪੁਲਿਸ ਉਹਨਾਂ ਦਾ ਇੰਤਜ਼ਾਮ ਗੌਰਮੈਂਟ ਦਾ ਪਹਾੜੀ ਚੜ੍ਹ ਕੇ ਫਿਰ ਗੁਰਦੁਆਰਾ ਗਵਾਲੀਅਰ ਦਾਤਾ ਬੰਦੀ ਛੋੜ ਤੇ ਮੁਸਲਮਾਨਾਂ ਦੇ ਜਿਹੜੇ ਮੋਟੇ ਅੱਥਰੂ ਆ ਗਏ ਤੇ ਕਹਿਣ ਲੱਗੇ ਕਿ ਇਹ ਨਾ ਸਮਝਣਾ ਛੇਵੇਂ ਪਾਤਸ਼ਾਹ ਤੁਹਾਡਾ ਹੀ ਹੱਕ ਸਤਨਾਮ ਕਹਿੰਦੇ ਸਾਡਾ ਵੀ ਛੇਵੇਂ ਪਾਤਸ਼ਾਹ ਨਾਲ ਇੰਨਾ ਪਿਆਰ ਏ ਕਿ ਸਾਡੀ ਰੁਟੀਨ ਏ ਕਿ ਸਵੇਰੇ ਚਾਨਣਾ ਆਉਣ ਤੋਂ ਪਹਿਲੇ ਪਹਿਲੇ ਛੇਵੇਂ ਪਾਤਸ਼ਾਹ ਦੇ ਦਰ ਤੇ ਦਰਸ਼ਨ ਕਰਕੇ ਆਉਣੇ ਤੇ ਦੂਜੀ ਰੁਟੀਨ ਏ ਕਿ ਅਸੀਂ ਛੇਵੇਂ ਪਾਤਸ਼ਾਹ ਦੇ ਇਸ ਸਥਾਨ ਨੂੰ ਧਰਤੀ ਨੂੰ ਇੰਨਾ ਪਵਿੱਤਰ ਗਿਣਦੇ ਹਾਂ ਮਹਾਰਾਜ ਨੇ ਤਪ ਕੀਤਾ ਉੱਥੇ ਦੋ ਸਾਲ ਕਿੰਨੇ ਲਿਖਿਆ ਭੋਰਾ ਵੀ ਬਣਿਆ ਕਹਿੰਦੇ ਧਰਤੀ ਨੂੰ ਇੰਨਾ ਅਸੀਂ ਪਵਿੱਤਰ ਗਿਣਦੇ ਹਾਂ ਕਿ ਅਸੀਂ ਜੋੜਾ ਪਾ ਕੇ ਵੀ ਪਹਾੜੀ ਤੇ ਨਹੀਂ ਚੜ੍ਹਦੇ ਧਰਤੀ ਇੰਨੀ ਪਵਿੱਤਰ ਹੈ ਆਖੋ ਸਤਨਾਮ ਐਡੀ ਐਡੀ ਦੁਨੀਆਂ ਸ਼ਰਧਾ ਭਾਵਨਾ ਲਈ ਬੈਠੀ ਹੈ

ਦੁਖੀਆਂ ਦਾ ਸਹਾਈ ਹੋਣਾ, ਲੋੜਵੰਦਾਂ ਦੀ ਲੋੜ ਪੂਰੀ ਕਰਨੀ ਸੱਚਾ ਸੌਦਾ ਹੈ। ਆਖੋ ਭਾਈ, ਭੁੱਖਿਆਂ ਨੂੰ ਭੋਜਨ ਛਕਾਉਣਾ, ਅਨਪੜ੍ਹਾਂ ਨੂੰ ਵਿਦਿਆ ਦੇਣਾ, ਆਖੋ ਵਾਹਿਗੁਰੂ, ਬੇਸਹਾਰੇ ਨੂੰ ਸਹਾਰਾ ਦੇਣਾ, ਇਹ ਸੱਚਾ ਸੌਦਾ ਹੈ। ਆਖੋ ਵਾਹਿਗੁਰੂ, ਨਫ਼ਰਤ ਵਾਲਿਆਂ ਨੂੰ ਪਿਆਰ ਵੰਡਣਾ ਸੱਚਾ ਸੌਦਾ ਹੈ। ਤਾਂ ਕਿਹਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੀ ਪਿੱਤਰ ਕਲਮ ਨੇ। ਦੇਖਣਾ ਇਹ ਗੁਰੂ ਸਚਿਆਰ ਕੈਸਾ ਹੈ, ਕਿਵੇਂ ਕਹਿੰਦੇ ਹਨ, ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਪਿੱਤਰ ਕਲਮ ਕਿਵੇਂ ਲਿਖਦੀ ਹੈ, ਆਹ ਪੜ੍ਹੀਏ ਕਿਵੇਂ ਕਹਿੰਦੇ ਹਨ।

ਫਿਰ ਬੇਨਤੀ ਕਰਾਂ, ਜੇ ਸੱਚ ਦੀ ਛੁਰੀ ਹੋਵੇ, ਸੱਚ ਕੀ ਕਾਤੀ, ਤੇ ਸੱਚ ਦੇ ਲੋਹੇ ਤੋਂ ਹੀ ਬਣੀ ਹੋਵੇ, ਤੇ ਗੁਰ ਸ਼ਬਦ ਦੀ ਸਾਣ ਤੇ ਤਿੱਖੀ ਕੀਤੀ ਹੋਵੇ, ਆਖੋ ਵਾਹਿਗੁਰੂ, ਫਿਰ ਗੱਲ ਸਮਝ ਲਈ। ਸੱਚ ਦੀ ਛੁਰੀ ਹੋਵੇ ਤੇ ਸੱਚ ਦੇ ਲੋਹੇ ਦੀ ਬਣੀ ਹੋਵੇ, ਗੁਰ ਸ਼ਬਦ ਦੇ ਸਾਣ ਤੇ ਤਿੱਖੀ ਕੀਤੀ ਹੋਵੇ, ਪਰਮੇਸ਼ਰ ਜੋ ਬੇਅੰਤ ਗੁਣਾਂ ਵਾਲਾ ਹੈ ਉਸਦੇ ਗੁਣਾਂ ਦੀ ਮਿਆਨ ਵਿੱਚ ਰੱਖੀ ਹੋਵੇ, ਆਖੋ ਵਾਹਿਗੁਰੂ। ਐਸੀ ਸੱਚ ਦੀ ਛੁਰੀ ਦਾ ਕਾਓ ਜੇ ਲੱਗ ਜਾਏ ਨਾ, ਅੰਦਰੋਂ ਲੋਭ ਰੂਪੀ ਖੂਨ ਬਾਹਰ ਕੱਢ ਦਿੰਦਾ, ਆਖੋ ਵਾਹਿਗੁਰੂ, ਉਸਦੇ ਅੰਦਰ ਲੋਭ ਨਹੀਂ ਰਹਿੰਦਾ। ਬਾਕੀ ਕੁੜਿਆਰਾਂ ਦੀਆਂ ਛੁਰੀਆਂ ਵੇਖੀਆਂ ਨੇ, ਉਹ ਤਾਂ ਅੰਦਰ ਜ਼ਹਿਰ ਭਰਦੀਆਂ ਨੇ, ਅੰਦਰ ਈਰਖਾ ਭਰਦੀਆਂ ਨੇ, ਅੰਦਰ ਦੁਬਦਾ ਭਰਦੀਆਂ ਨੇ, ਪਿੱਤਰ ਜੀਵਨ ਨੂੰ ਨਰਕ ਬਣਾਉਂਦੀਆਂ ਨੇ, ਅੰਦਰ ਜ਼ਹਿਰ ਘੋਲਦੀਆਂ ਨੇ। ਉਸਦੇ ਨਾਲ ਤਾਂ ਮਨੁੱਖ ਆਤਮਕ ਮੌਤ ਮਰਦਾ ਹੈ, ਜ਼ਮੀਰ ਵਿਕ ਜਾਂਦੀ ਹੈ, ਤਕਦੀਰ ਵਿਕ ਜਾਂਦੀ ਹੈ। ਜਿਸ ਦੀ ਜ਼ਮੀਰ ਵਿਕ ਜਾਏ ਸਮਝੋ ਤਕਦੀਰ ਵਿਕ ਗਈ, ਆਖੋ ਵਾਹਿਗੁਰੂ। ਅੰਨ ਨਾ ਖਾਈਏ ਸਰੀਰ ਮਰਦਾ ਹੈ, ਨਾਮ ਨਾ ਜਪੀਏ ਜ਼ਮੀਰ ਮਰਦੀ ਹੈ। ਜਿਸ ਦੀ ਜ਼ਮੀਰ ਮਰ ਜਾਏ ਉਸਦੀ ਤਕਦੀਰ ਮਰਦੀ ਹੈ। ਜੇ ਕੋਈ ਆਪਣੀ ਤਕਦੀਰ ਨੂੰ ਬਣਾ ਸਕਦਾ ਤੇ ਜ਼ਮੀਰ ਉੱਚੀ ਕਰਕੇ, ਜ਼ਮੀਰ ਉੱਚੀ ਹੋ ਸਕਦੀ ਹੈ ਪਰਮਾਤਮਾ ਦੇ ਨਾਮ ਕਰਕੇ, ਸੱਚ ਕਰਕੇ, ਆਖੋ ਵਾਹਿਗੁਰੂ। ਕਹਿੰਦੇ ਜਿਨ੍ਹਾਂ ਦੇ ਅੰਦਰ ਸੱਚ ਦੀ ਛੁਰੀ, ਸੱਚ ਕੀ ਕਾਤੀ, ਸੱਚ ਦੀ ਸਾਰ ਸੱਚ ਦੇ ਲੋਹੇ ਤੋਂ ਬਣੀ ਹੋਈ, ਗੁਰ ਸ਼ਬਦ ਦੇ ਸਾਣ ਤੇ ਤਿੱਖੀ ਕੀਤੀ ਹੋਈ, ਗੁਰ ਸ਼ਬਦ ਦੀ ਕਮਾਈ ਨਾਲ ਪਰਮਾਤਮਾ ਦੇ ਗੁਣਾਂ ਦੀ ਮਿਆਨ ਵਿੱਚ ਰੱਖੀ ਹੋਈ, ਉਹ ਤਾਂ ਵੱਚ ਜਾਏ ਨਾ, ਐਸਾ ਅਣਿਆਲਾ ਕਾਉ ਹੈ, ਅੰਦਰ ਲੋਭ ਰਹਿਣ ਹੀ ਨਹੀਂ ਦਿੰਦਾ, ਆਖੋ ਵਾਹਿਗੁਰੂ। ਉਸਦੀ ਜ਼ਮੀਰ ਨੂੰ ਕੌਣ ਖਰੀਦੇਗਾ, ਉਸਦੇ ਇਮਾਨ ਨੂੰ ਕੌਣ ਖਰੀਦੇਗਾ, ਨਹੀਂ ਕੋਈ ਖਰੀਦ ਸਕਦਾ। ਉਹ ਆਪਣੇ ਆਪ ਨੂੰ ਤਾਂ ਕੁਰਬਾਨ ਕਰ ਦੇਗਾ, ਲੇਕਿਨ ਸੱਚ ਨੂੰ ਕੁੜਿਆਰਾਂ ਪਿੱਛੇ ਕੁਰਬਾਨ ਨਹੀਂ ਕਰਦਾ। ਪ੍ਰਮਾਣ ਸਾਹਮਣੇ ਆਉਂਦਾ, ਨਬੀ ਖਾਂ ਤੇ ਗਨੀ ਖਾਂ ਸ਼ਰਧਾਲੂ ਸਾਹਿਬਾਂ ਦੇ ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ। ਰਸਤੇ 'ਚ ਪੁੱਛਣ ਵਾਲਿਆਂ ਨੇ ਪੁੱਛਿਆ, ਕੌਣ ਨੇ? ਕਹਿੰਦੇ ਉੱਚ ਦੇ ਪੀਰ ਨੇ। ਜਦੋਂ ਮੰਜ਼ਿਲ ਤੇ ਪਹੁੰਚੇ, ਸਾਹਿਬ ਆਪ ਪੁੱਛਦੇ ਨੇ, ਕਿਉਂ ਭਾਈ ਨਬੀ ਖਾਂ ਤੇ ਭਾਈ ਗਨੀ ਖਾਂ ਤੁਸੀਂ ਝੂਠ ਨਹੀਂ ਬੋਲਿਆ? ਆਖੋ ਵਾਹਿਗੁਰੂ। ਭਾਈ ਨਬੀ ਖਾਂ ਤੇ ਗਨੀ ਖਾਂ ਬੋਲੇ, ਸੱਚ ਦੇ ਦੀਦਾਰ ਕਰਕੇ ਭਲਾ ਅੰਦਰ ਕੂੜ ਰਹਿ ਜਾਂਦਾ? ਆਖੋ ਵਾਹਿਗੁਰੂ। ਸੱਚੇ ਦੀਆਂ ਕਿਰਨਾਂ ਦਾ ਪ੍ਰਕਾਸ਼ ਹੋ ਜਾਏ, ਨੂਰ ਦਾ, ਉਹਨੂੰ ਆਤਮਕ ਬਲ ਮਿਲੇਗਾ, ਮਨ ਬਲਵਾਨ ਹੋਏਗਾ, ਆਖੋ ਵਾਹਿਗੁਰੂ। ਕਹਿੰਦੇ ਸੱਚ ਕਹੀਏ, ਸਾਡੇ ਅੰਦਰ ਇਤਨੀ ਆਤਮਕ ਬਲ ਮਿਲਿਆ, ਅਸੀਂ ਕਦੇ ਵੀ ਸੱਚ ਨੂੰ ਇਹਨਾਂ ਕੁੜਿਆਰਾਂ ਪਿੱਛੇ ਕੁਰਬਾਨ ਨਹੀਂ ਕਰ ਸਕਦੇ। ਆਪਣੇ ਆਪ ਨੂੰ ਤਾਂ ਕੁਰਬਾਨ ਕਰ ਦਿਆਂਗੇ, ਲੇਕਿਨ ਸੱਚ ਨੂੰ ਕੁਰਬਾਨ ਨਹੀਂ ਹੋਣ ਦੇਣਾ। ਦੂਸਰੀ ਤਰਫ ਗੰਗੂ ਵੀ ਬੋਲਿਆ ਸੀ, ਮੈਂ ਸੱਚ ਬੋਲਦਾ, ਸਾਹਿਬਜ਼ਾਦੇ ਸਤਿਗੁਰਾਂ ਦੇ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ, ਤੇ ਉਹਨਾਂ ਦੀ ਮਾਤਾ ਮੇਰੇ ਕੋਲ ਹਨ, ਆਖੋ ਵਾਹਿਗੁਰੂ। ਗੰਗੂ ਬੋਲਦਾ, ਮੈਂ ਵੀ ਸੱਚ ਬੋਲਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਸਾਹਿਬਜ਼ਾਦੇ ਮੇਰੇ ਕੋਲ, ਆਹ ਵੇਖੋ ਗੰਗੂ ਸੱਚ ਨੂੰ ਕੂੜਿਆਂ ਪਿੱਛੇ ਕੁਰਬਾਨ ਕਰਨ ਲੱਗੇ, ਆਖੋ ਵਾਹਿਗੁਰੂ। ਜਿਨ੍ਹਾਂ ਦੇ ਅੰਦਰ ਕੂੜ ਦਾ ਨਿਆਂ ਹੋਏਗਾ, ਉਹਨਾਂ ਨੇ ਸੱਚ ਨੂੰ ਕੁਰਬਾਨ ਕਰਨਾ ਕੂੜ ਪਿੱਛੇ, ਆਖੋ ਵਾਹਿਗੁਰੂ। ਪਰ ਜਿਨ੍ਹਾਂ ਦੇ ਅੰਦਰ ਸੱਚ ਹੈ, ਸੱਚੋ ਸੱਚ ਹੈ, ਆਖੋ ਵਾਹਿਗੁਰੂ। ਜਿਨ੍ਹਾਂ ਨੇ ਗੁਰਸ਼ਬਦ ਦੀ ਕਮਾਈ ਕਰ ਕਰਕੇ ਸੱਚ ਨੂੰ ਪ੍ਰਤੱਖ ਵੇਖ ਲਿਆ, ਆਖੋ ਵਾਹਿਗੁਰੂ। ਗੁਰਸ਼ਬਦ ਦੀ ਕਰੜੀ ਕਮਾਈ ਕਰਕੇ ਉਹਨਾਂ ਨੂੰ ਦੂਜਾ ਪਾਉ ਠੱਗ ਨਹੀਂ ਸਕਦਾ, ਆਖੋ ਵਾਹਿਗੁਰੂ। ਉਹ ਆਪਣੇ ਆਪ

ਜੈ ਜੈ ਸੁਤਲੋ ਕਹਿੰਦੇ ਆਖੋ ਵਾਹਿਗੁਰੂ, ਕਹਿੰਦੇ ਧਿਆਨ ਨਾਲ ਗੱਲ ਸੁਣੋ, ਘੁੜਿਆਰਾਂ ਨੂੰ ਭੁਲੇਖਾ ਜਿਸ ਗੱਲ ਦਾ ਹੈ ਉਹ ਭੁਲੇਖਾ ਨਹੀਂ ਰਹਿਣਾ ਚਾਹੀਦਾ। ਕੋਈ ਸੋਚੇ ਮੈਂ ਪਿੰਜਰੇ ਦੀਆਂ ਸਲਾਖਾਂ ਵਿੱਚ ਅੰਦਰ ਰੱਖ ਕੇ ਸਚਿਆਰ ਦੀ ਆਵਾਜ਼ ਨੂੰ ਬੰਦ ਕਰ ਦਿਆਂਗਾ, ਨਹੀਂ। ਆਖੋ ਵਾਹਿਗੁਰੂ, ਇਹ ਸਚਿਆਰ ਦੀ ਆਵਾਜ਼ ਕਿਸੇ ਨੂੰ ਸ਼ਹੀਦ ਕਰਕੇ ਵੀ ਬੰਦ ਨਹੀਂ ਹੋ ਸਕਦੀ। ਇਹ ਸਚਿਆਰ ਦੀ ਆਵਾਜ਼ ਹੀ ਇੱਕ ਦਿਨ ਸ਼ਕਤੀ ਬਣ ਕੇ ਪ੍ਰਗਟ ਹੋ ਜਾਂਦੀ ਹੈ, ਸੱਚ ਦੀ ਸ਼ਕਤੀ, ਜਦੋਂ ਹਜ਼ੂਰ ਦੀ ਹਜ਼ੂਰੀ ਵਿੱਚ ਸੱਚ ਦੀ ਸਚਿਆਰ ਦੀ ਸ਼ਹਾਦਤ ਪ੍ਰਵਾਨ ਹੋ ਜਾਂਦੀ ਹੈ। ਤਾਂ ਉਸੇ ਹੀ ਸੱਚ ਵਿੱਚੋਂ ਨਿਕਲੀ ਹੋਈ ਸ਼ਕਤੀ ਇੱਕ ਸ਼ਮਸ਼ੀਰ ਬਣ ਜਾਂਦੀ ਹੈ। ਆਖੋ ਵਾਹਿਗੁਰੂ, ਜੋ ਮਨੁੱਖਤਾ ਦੀ ਤਕਦੀਰ ਹੁੰਦੀ ਹੈ, ਕੌਮ ਦੀ ਤਕਦੀਰ ਹੁੰਦੀ ਹੈ, ਮਜ਼ਲੂਮਾਂ ਦੀ ਤਕਦੀਰ ਹੁੰਦੀ ਹੈ, ਕਹਿੰਦੇ ਇੱਕ ਦਿਨ ਸਮਾਂ ਆਏਗਾ, ਮਤ ਸੋਚੋ ਕੋਈ ਕਿਸੇ ਦੀ ਢਲੀ ਹੋਈ ਚਰਬੀ ਤੱਤੀ ਤਵੀ ਤੇ, ਆਖੋ ਵਾਹਿਗੁਰੂ, ਇਹ ਪ੍ਰਗਟ ਨਹੀਂ ਹੋਏਗੀ। ਮਤ ਸੋਚੋ ਚਾਂਦਨੀ ਚੌਕ ਦਿੱਲੀ ਦੀ ਸ਼ਹਾਦਤ ਪ੍ਰਗਟ ਨਹੀਂ ਹੋਏਗੀ। ਇੱਕ ਦਿਨ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਸ਼ਮਸ਼ੀਰ ਹੋਏਗੀ, ਉਹ ਮਨੁੱਖਤਾ ਦੀ ਤਕਦੀਰ ਹੋਏਗੀ। ਪਰ ਖਿਆਲ ਕਰਨਾ, ਜਦੋਂ ਉਹੀ ਸ਼ਮਸ਼ੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਹੱਥਾਂ ਵਿੱਚ ਆਈ, ਹੱਥ ਵਿੱਚ ਸ਼ਮਸ਼ੀਰ, ਪਰ ਮੁੱਖੋਂ ਬੋਲ ਕੀ ਹਨ, ਔਰ ਕਿਸੂ ਤੇ ਬੈਰ ਨਾ ਗਏ ਹੋ। ਆਖੋ, ਮੇਰਾ ਕਿਸੇ ਨਾਲ ਬੈਰ ਨਹੀਂ। ਆਖੋ ਵਾਹਿਗੁਰੂ, ਪੁੱਛਣ ਵਾਲੇ ਪੁੱਛਦੇ ਨੇ, ਸਾਹਿਬ ਜੀ ਤੁਹਾਡੇ ਹੱਥ ਵਿੱਚ ਸ਼ਮਸ਼ੀਰ ਫੜੀ ਹੋਵੇ, ਫਿਰ ਤੁਸੀਂ ਕਹਿੰਦੇ ਹੋ ਮੇਰਾ ਕਿਸੇ ਨਾਲ ਬੈਰ ਵੀ ਨਹੀਂ। ਆਖੋ, ਹੱਥ ਵਿੱਚ ਸ਼ਮਸ਼ੀਰ ਤੇ ਮੁੱਖੋਂ ਬੋਲਦੇ ਮੇਰਾ ਕਿਸੇ ਨਾਲ ਵੈਰ ਨਹੀਂ। ਇਹ ਸ਼ਮਸ਼ੀਰ ਕਿਸੇ ਨਾਲ ਵੈਰ ਲਈ ਨਹੀਂ, ਕਿਸੇ ਨਾਲ ਨਫ਼ਰਤ ਲਈ ਨਹੀਂ, ਕਿਸੇ ਦੀ ਦੁਸ਼ਮਣੀ ਲਈ ਨਹੀਂ। ਮੇਰੀ ਤਾਂ ਐਸੀ ਅਵਸਥਾ, ਗੁਰੂ ਹੋਈ ਨੇ ਜਿਹੜੇ ਗੁਰੂ ਬੋਲਦੇ ਰਹੇ, ਨਾ ਕੋ ਦੁਸ਼ਮਣ ਦੁਖੀਆ ਨਾ ਹੈ ਕੋ ਮੰਦਾ। ਆਖੋ ਵਾਹਿਗੁਰੂ, ਨਾ ਕੋ ਮੇਰਾ ਦੁਸ਼ਮਣ ਰਿਹਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਸ਼ਮਸ਼ੀਰ ਫੜੀ ਕਿਉਂ ਹੈ? ਕਹਿੰਦੇ ਇਸ ਕਰਕੇ ਧਰਮ ਚਲਾਵਣ ਸੰਤ ਉਭਾਰ। ਆਖੋ ਵਾਹਿਗੁਰੂ, ਮਜ਼ਲੂਮਾਂ ਦੇ ਸਹਾਰੇ ਲਈ, ਦੁਖੀਆਂ ਦੇ ਸਹਾਰੇ ਲਈ, ਮਨੁੱਖਤਾ ਦੇ ਜੀਵਨ ਲਈ, ਸਰਬੱਤ ਦੇ ਭਲੇ ਲਈ। ਆਖੋ ਵਾਹਿਗੁਰੂ, ਜਿਹੜੇ ਦੁਖੀ ਮਨੁੱਖਤਾ ਵਿੱਚ ਦੁਫਾੜ ਪਾਉਂਦੇ ਨੇ, ਆਖੋ ਵਾਹਿਗੁਰੂ, ਜਿਹੜੇ ਸਰਬਸਾਂਝ ਵਿੱਚ ਤਕਰਾਰ ਕਰਦੇ ਨੇ, ਆਖੋ ਵਾਹਿਗੁਰੂ, ਜਿਹੜੇ ਮਜ਼ਲੂਮਾਂ ਤੇ ਜ਼ੁਲਮ ਢਾਉਂਦੇ ਨੇ, ਆਖੋ ਵਾਹਿਗੁਰੂ, ਇਹ ਤਾਂ ਸ਼ਮਸ਼ੀਰ ਕਿਰਪਾਨ ਹੈ, ਤਲਵਾਰ ਨਹੀਂ। ਆਖੋ ਵਾਹਿਗੁਰੂ, ਕਿਰਪਾਨ ਦਾ ਅਰਥ ਹੀ ਹੈ ਕਿਰਪਾ, ਆਨ ਕਿਰਪਾ ਕਰਨ ਵਾਲੀ। ਆਖੋ ਵਾਹਿਗੁਰੂ, ਤਲਵਾਰ ਤਾਂ ਕਿਸੇ ਤੱਲੇ ਡਿੱਗੇ ਤੇ ਵਾਰ ਕਰ ਸਕਦੀ ਹੈ, ਆਖੋ ਵਾਹਿਗੁਰੂ, ਪਰ ਇਹ ਇੱਕ ਕਾਤਲ ਦੀ ਛੁਰੀ ਨਹੀਂ, ਇੱਕ ਡਾਕਟਰ ਦੀ, ਆਖੋ ਵਾਹਿਗੁਰੂ, ਓਪਰੇਸ਼ਨ ਕਰਨ ਵਾਲਾ ਸ਼ਸਤਰ ਹੈ। ਆਖੋ ਵਾਹਿਗੁਰੂ, ਜੋ ਜੀਵਨ ਦਿੰਦਾ, ਆਖੋ ਵਾਹਿਗੁਰੂ, ਜੀਵਨ ਮੁਕਾਉਂਦਾ ਨਹੀਂ, ਜੋ ਆਤਮਕ ਜੀਵਨ ਦਿੰਦਾ, ਉਸੇ ਹੀ ਸ਼ਮਸ਼ੀਰ ਹੱਥ ਵਿੱਚ ਫੜਨ ਵਾਲੇ ਬਾਰੇ ਕਿਹਾ ਸੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਵੋ। ਉਹਨਾਂ ਨੇ ਕਿਹਾ ਸੀ, ਦੇਖਣਾ ਇਹ ਪਰਮਾਤਮਾ ਦੀ ਜੋ ਖਲਕਤ ਹੈ, ਆਖੋ ਵਾਹਿਗੁਰੂ, ਇਸ ਵਿੱਚ ਖਾਲਕ ਦੇ ਦੀਦਾਰ ਹੁੰਦੇ ਨੇ। ਆਖੋ ਵਾਹਿਗੁਰੂ, ਇਸ ਵਿੱਚ ਹੁੰਦੇ ਨੇ, ਪਰ ਜਿਨ੍ਹਾਂ ਨੇ ਇਸ ਨੂੰ ਸਿੱਖਿਆ ਰੂਪ ਵਿੱਚ ਮੰਨਿਆ, ਉਹਨਾਂ ਨੇ ਸਿੱਖਿਆ ਲੈ ਕੇ ਆਪਣੇ ਆਪ ਨੂੰ ਤਾਂ ਕੁਰਬਾਨ ਕਰ ਲਿਆ। ਆਖੋ ਵਾਹਿਗੁਰੂ, ਮੈਨੂੰ ਗੱਲ ਚੇਤੇ ਆਈ, ਜਦੋਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਣ ਲੱਗੇ, ਆਖੋ ਵਾਹਿਗੁਰੂ, ਦੇਖੋ ਸਰਬੱਤ ਦਾ ਭਲਾ ਮੰਗਣ ਵਾਲਿਓ, ਜੇ ਗੁਰੂ ਦੀ ਸਿੱਖਿਆ ਮਿਲ ਜਾਏ ਸਾਡੇ ਕੋਲ ਬੁਰਾ ਹੋਏਗਾ ਹੀ ਨਹੀਂ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ, ਗੁਰੂ ਦੀ ਸਿੱਖਿਆ ਸੱਚੀ ਹੈ, ਗੁਰੂ ਦੀ ਸਿੱਖਿਆ ਸਚਿਆਰ ਲਈ ਹੈ, ਸਚਿਆਰ ਬਣਾਉਣ ਲਈ ਹੈ, ਗੁਰਮੁਖ ਪੈਦਾ ਕਰਨ ਲਈ ਹੈ। ਸਤਸੰਗ ਵਿੱਚ ਜੋ ਗੁਰੂ ਦਾ ਬਗੀਚਾ ਹੈ, ਗੁਰਮੁਖ ਨੂੰ ਪੈਦਾ ਕਰਨ ਵਾਲਾ ਹੈ। ਆਖੋ ਵਾਹਿਗੁਰੂ, ਮੈਂ ਗੁਰਮੁਖ ਹੋਣਾ ਹੀ ਸੁੱਖ ਫਲ ਹੈ। ਜਦੋਂ ਭਾਈ ਦਿਆਲਾ ਜੀ ਹੁਕਮ ਹੋਇਆ ਦੇਗ ਚ ਉਬਾਲਣ ਦਾ, ਤਾਂ ਉਹ ਜਿਹੜਾ ਜਲਾਸ ਸੀ ਉਹ ਹੌਲੀ ਹੌਲੀ ਅੱਗ ਬਾਲੇ। ਆਖੋ ਵਾਹਿਗੁਰੂ,
ਅੱਗ ਬਾਲਣ ਵਿੱਚ ਦੇਰ ਕਰੀ ਜਾਏ। ਉਹ ਕਹਿਣ ਲੱਗੇ, ਹੁਣ ਤੈਨੂੰ ਹੋ ਕੀ ਗਿਆ, ਹੁਣ ਦੇਰੀ ਕਾਹਦੀ ਹੈ? ਕਹਿੰਦਾ, ਮੈਂ ਪਹਿਲੀ ਵਾਰ ਐਸਾ ਇਨਸਾਨ ਦੇਖਿਆ, ਅਸੀਂ ਤਾਂ ਜਾਣ ਬੁੱਝ ਕੇ ਦੇਰੀ ਕਰਦਿਆਂ ਕੁਛ ਹੋਰ ਦੇਰ ਜੀ ਲਵੇ, ਪਰ ਤੂੰ ਪਹਿਲੀ ਵਾਰ ਮੈਂ ਐਸਾ ਦੇਖਿਆ ਤੈਨੂੰ ਜਿਸ ਨੂੰ ਇੰਨੀ ਕਾਹਲੀ ਪਈ ਹੈ। ਭਾਈ ਦਿਆਲਾ ਜੀ ਬੋਲੇ, ਸੁਣ, ਗੁਰੂ ਦੇ ਆਸਰੇ ਮੈਂ ਜ਼ਿੰਦਗੀ ਤਾਂ ਵੇਖ ਲਈ ਹੈ, ਪਰ ਮੈਂ ਚਾਹੁੰਦਾ ਹਾਂ ਗੁਰੂ ਦੇ ਆਸਰੇ ਹੁਣ ਮੌਤ ਵੀ ਵੇਖ ਲਵਾਂ। ਆਖੋ ਵਾਹਿਗੁਰੂ, ਮੈਨੂੰ ਤਾਂ ਇਹ ਗੱਲ ਸਮਝ ਆਈ ਹੈ, ਅਸੀਂ ਸੰਸਾਰ ਜਿੰਨੇ ਵੀ ਮਰਦੇ ਹਾਂ ਅਸੀਂ ਆਪਣੀ ਮੌਤ ਨੂੰ ਆਪ ਨਹੀਂ ਦੇਖਦੇ, ਲੇਕਿਨ ਸ਼ਹੀਦ ਆਪਣੀ ਮੌਤ ਨੂੰ ਆਪ ਦੇਖਦਾ। ਆਖੋ ਵਾਹਿਗੁਰੂ, ਇਹ ਅੰਤਰ ਹੈ। ਆਖੋ ਵਾਹਿਗੁਰੂ, ਅਸੀਂ ਜਿੰਨੇ ਮਰਦੇ ਮਰ ਜਾਂਦੇ ਹਾਂ, ਲੇਕਿਨ ਅਸੀਂ ਆਪਣੀ ਮੌਤ ਨੂੰ ਕਦੇ ਆਪ ਨਹੀਂ ਦੇਖਿਆ। ਆਖੋ ਵਾਹਿਗੁਰੂ, ਲੇਕਿਨ ਸ਼ਹੀਦ ਨੂੰ ਸਚਿਆਰ ਨੂੰ ਪਤਾ ਹੁੰਦਾ ਕਿ ਮੇਰੀ ਮੌਤ ਕੈਸੀ ਹੈ। ਆਖੋ ਵਾਹਿਗੁਰੂ, ਇਹ ਅੰਤਰ ਹੈ। ਆਖੋ ਵਾਹਿਗੁਰੂ, ਸ਼ਹੀਦ ਹੀ ਜਾਣਦਾ ਕਿ ਮੇਰੀ ਮੌਤ ਕੈਸੀ ਹੈ। ਆਖੋ ਵਾਹਿਗੁਰੂ, ਕਿ ਮੌਤ ਤਾਂ ਵੇਖ ਲਾਂ ਕੈਸੀ ਹੈ, ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਦੇ ਅੰਦਰ ਸੱਚੇ ਦੀ ਸੱਚੀ ਸਿੱਖਿਆ ਵਸ ਗਈ। ਆਖੋ ਵਾਹਿਗੁਰੂ, ਵਸ ਗਈ ਹੈ। ਧੰਨ ਮਾਤਾ ਗੁਜਰੀ ਜੀ ਨੇ ਪੁੱਛਿਆ ਸੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਤੁਸੀਂ ਮੈਨੂੰ ਕਹਿੰਦੇ ਹੋ ਕਿ ਬੜੀਆਂ ਬੜੀਆਂ ਪ੍ਰੀਖਿਆ ਹੋਣਗੀਆਂ, ਬੜੀਆਂ ਸ਼ਹੀਦੀਆਂ ਹੋਣਗੀਆਂ, ਤੁਹਾਨੂੰ ਅੱਖੀ ਵੇਖਣੀਆਂ ਪੈਣਗੀਆਂ, ਪਰ ਮੇਰੇ ਕੋਲ ਸਿੱਖਿਆ ਵੀ ਹੋਣੀ ਚਾਹੀਦੀ ਹੈ, ਜਿਸ ਸਿੱਖਿਆ ਦੇ ਨਾਲ ਮੈਂ ਉਹਨਾਂ ਪ੍ਰੀਖਿਆਵਾਂ ਨੂੰ ਵੇਖ ਸਕਾਂ, ਉਹਨਾਂ ਸ਼ਹੀਦੀਆਂ ਨੂੰ ਵੇਖ ਸਕਾਂ, ਮੇਰੇ ਕੋਲ ਸਿੱਖਿਆ। ਆਖੋ ਵਾਹਿਗੁਰੂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਬੋਲੇ, ਤੈਨੂੰ ਹਰ ਪ੍ਰੀਖਿਆ ਵਿੱਚੋਂ ਹੀ ਸਿੱਖਿਆ ਮਿਲੇਗੀ। ਆਖੋ ਵਾਹਿਗੁਰੂ, ਹਰ ਪ੍ਰੀਖਿਆ ਚੋਂ ਹੀ। ਕਹਿੰਦੇ ਸਮਝ ਨਹੀਂ ਆਈ, ਕਹਿੰਦੇ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਣਗੇ ਨਾ, ਆਖੋ ਵਾਹਿਗੁਰੂ, ਚਾਦਰ ਵਿੱਚ ਲਪੇਟਿਆ ਹੋਇਆ, ਜਦੋਂ ਖੂਨ ਦੀਆਂ ਧਾਰਾਂ ਤੁਸੀਂ ਚਾਦਰ 'ਚ ਵੇਖੋਗੇ ਨਾ, ਜੇ ਉਸ ਵਕਤ ਤੁਹਾਡੀਆਂ ਅੱਖਾਂ ਸੇਜਲ ਨਾ ਹੋਈਆਂ ਤਾਂ ਸਮਝ ਲੈਣਾ ਕਿ ਤੁਸੀਂ ਹੋਰ ਸ਼ਹੀਦੀਆਂ ਨੂੰ ਵੀ ਵੇਖ ਲਓਗੇ। ਆਖੋ ਵਾਹਿਗੁਰੂ, ਗੁਰੂ ਦੀ ਸਿੱਖਿਆ ਲੈ ਕੇ, ਜੇ ਉਸ ਵਕਤ ਤੁਹਾਡੀਆਂ ਅੱਖਾਂ ਸੇਜਲ ਨਾ ਹੋਈਆਂ, ਇੰਨਾ ਵੱਡਾ ਤੁਹਾਡੇ ਅੰਦਰ ਜਿਗਰਾ ਹੋਇਆ, ਆਖੋ ਵਾਹਿਗੁਰੂ, ਫਿਰ ਤੁਸੀਂ ਉਹਨਾਂ ਸ਼ਹੀਦੀਆਂ ਨੂੰ ਵੇਖ ਸਕੋਗੇ। ਆਖੋ ਵਾਹਿਗੁਰੂ, ਜੇ ਤੁਹਾਡੇ ਅੰਦਰ ਇਹ ਸਿੱਖਿਆ ਆਵਣ ਜਾਣ ਲਈ ਖੇਲ ਬਣਾਇਆ, ਆਖੋ ਵਾਹਿਗੁਰੂ, ਜੇ ਅੰਦਰ ਤੁਹਾਡੇ ਅੰਦਰ ਇਹ ਗੱਲ ਆ ਗਈ ਇਹ ਮਨੁੱਖਤਾ ਦੇ ਭਲੇ ਲਈ, ਇਹ ਸ਼ਹੀਦੀ, ਆਖੋ ਵਾਹਿਗੁਰੂ, ਇਹ ਕੁਰਬਾਨੀ ਧਰਮ ਦੀ ਚਾਦਰ ਬਣ ਗਈ। ਆਖੋ ਵਾਹਿਗੁਰੂ, ਸਾਰੇ ਬੋਲੋ, ਧਰਮ ਦੀ ਚਾਦਰ ਬਣ ਗਈ। ਉਸੇ ਧਰਮ ਦੀ ਚਾਦਰ ਨੇ ਜੋ ਸਿੱਖਿਆ ਦਿੱਤੀ, ਉਸ ਸਿੱਖਿਆ ਤੇ ਚੱਲ ਕੇ ਸੱਚ ਦੀ ਸਿੱਖਿਆ, ਧੰਨ ਹਨ ਧੰਨ ਮਾਤਾ ਗੁਜਰੀ, ਕਿੰਨਾ ਵੱਡਾ ਜਿਗਰਾ ਹੋਏਗਾ। ਆਖੋ ਵਾਹਿਗੁਰੂ, ਜਿਸ ਦੇ ਪੋਤੇ ਵੀ ਸ਼ਹੀਦ, ਆਖੋ ਵਾਹਿਗੁਰੂ, ਜਿਸ ਦਾ ਪਤੀ ਵੀ ਸ਼ਹੀਦ, ਸਾਰਾ ਸਰਬੰਸ਼ ਸ਼ਹੀਦ, ਆਖੋ ਵਾਹਿਗੁਰੂ, ਕੈਸੀ ਧੰਨ ਮਾਤਾ ਗੁਜਰੀ, ਆਖੋ ਵਾਹਿਗੁਰੂ, ਜਿਹੜੀ ਪੂਰਨ ਹੋ ਕੇ ਗੁਜਰੀ, ਆਖੋ ਵਾਹਿਗੁਰੂ, ਸਾਰੇ ਬੋਲੋ, ਧੰਨ ਮਾਤਾ ਗੁਜਰੀ, ਜਿਹੜੀ ਪੂਰਨ ਹੋ ਕੇ ਗੁਜਰੀ, ਪੂਰਨ, ਆਖੋ ਵਾਹਿਗੁਰੂ, ਪੂਰਨ। ਆਮ ਤੌਰ ਤੇ ਅਸੀਂ ਕਹਿੰਦੇ ਗੁਜਰ ਗਈ, ਕੋਈ ਬੰਦਾ ਗੁਜਰ ਜਾਏ, ਲੇਕਿਨ ਪੂਰਨ ਨਹੀਂ, ਧੰਨ ਮਾਤਾ ਗੁਜਰੀ, ਜਿਹੜੀ ਪੂਰਨ ਹੋ ਕੇ ਗੁਜਰੀ। ਆਖੋ, ਮਾਣ ਹੈ ਸਾਨੂੰ ਦਾਦੀ ਮਾਂ ਤੇ, ਆਖੋ ਵਾਹਿਗੁਰੂ, ਔਰ ਮਹਾਨ ਕੁਰਬਾਨੀ ਜਿਹੜੀ ਮਨੁੱਖਤਾ ਦੇ ਭਲੇ ਲਈ, ਆਖੋ ਵਾਹਿਗੁਰੂ, ਚਾਹੇ ਉਸ ਕਸ਼ਮੀਰੀ ਪੰਡਤਾਂ ਦੀ ਸਮੱਸਿਆ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੀ ਬਖਸ਼ਿਸ਼, ਐਸਾ ਵੈਰਾਗ ਸਾਨੂੰ ਦੇ ਗਏ, ਔਰ ਸਾਨੂੰ ਇੱਕ ਸਿੱਖਿਆ ਦੇ ਗਏ, ਉਹ ਸਿੱਖਿਆ ਕੀ ਸੀ ਆਹ ਤੁਹਾਨੂੰ ਮੈਂ ਦੱਸਾਂ। ਹੁਣ ਸੰਗੀ ਕੌਣ ਹੈ? ਪਹਿਲਾਂ ਮੈਂ ਤੁਹਾਨੂੰ ਸੁਣਾਉਂਦਾ ਰਿਹਾ ਬਈ ਇਹ ਜਗਮੀਤ ਨਾ ਦੇਖਿਓ ਕੋਈ, ਆਖੋ ਵਾਹਿਗੁਰੂ, ਇਹ ਵੀ ਸੁਣਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ, ਪਰ ਹੁਣ ਤੁਸੀਂ ਇਹ ਵੀ ਸੁਣ ਲਓ ਸੰਗੀ ਕੌਣ ਹੈ, ਆਖੋ ਵਾਹਿਗੁਰੂ, ਤੇ ਜੇ ਸੰਗੀ ਦੀ ਸਮਝ ਆ ਜਾਏ ਤੇ ਤੁਸੀਂ ਪਹਿਰਾ ਦੇਣਾ, ਆਖੋ ਵਾਹਿਗੁਰੂ, ਤੁਹਾਡੇ ਅੰਦਰ ਵੀ ਪ੍ਰਭੂ ਭਗਤੀ ਆਏਗੀ, ਪ੍ਰਭੂ ਦੀ ਸ਼ਕਤੀ ਆਏਗੀ, ਬਾਣੀ ਦਾ ਜ਼ੋਰ ਹੋਏਗਾ, ਕਰਮਖੰਡ ਕੀ ਬਾਣੀ ਜ਼ੋਰ,
ਤੇ ਤੈ ਹੋਰ ਨਾ ਕੋਈ ਹੋਰ ਆਤਮਕ ਬਲ ਮਿਲੇਗਾ। ਆਖੋ ਵਾਹਿਗੁਰੂ, ਆਤਮਕ ਬਲ ਮਿਲੇਗਾ, ਆਤਮਕ ਬਲ ਮਿਲੇਗਾ, ਆਤਮਕ ਬਲ ਮਿਲੇਗਾ। ਆਖੋ ਵਾਹਿਗੁਰੂ, ਮਨ ਬਲਵਾਨ ਹੋਏਗਾ, ਨਿਰਭੈ ਹੋਏਗਾ। ਤੇ ਉਹ ਕੀ ਸਮਝਾਉਂਦੇ ਹਨ ਸਮਾਪਤੀ ਤੋਂ ਪਹਿਲਾਂ ਸਾਰੇ ਬੋਲੀਏ, ਉਸ ਸ਼ਬਦ ਵਿੱਚ ਕੀ ਸਾਨੂੰ ਸਮਝਾਉਗੇ। ਤੇ ਆਓ ਸੰਗੀ ਦੱਸਦੇ ਹਨ ਕੌਣ ਹੈ, ਫਿਰ ਮੈਂ ਸਮਾਪਤੀ ਕਰਾਂਗਾ ਇਹ ਪੜ੍ਹ ਕੇ। ਸਮਾਂ ਵੀ ਇਤਨਾ ਹੀ ਰਹਿ ਗਿਆ, ਆਓ ਪੜ੍ਹੀਏ।

ਹਰ ਜਸ ਸਿਰੇ ਮਨਾ ਗਾਹੀ ਲੈ ਜੋ ਸੰਗੀ ਹੈ ਤੇਰੋ। ਸੰਗੀ ਤਾਂ ਉਹੀ ਹੈ ਜਿਸ ਨੇ ਪਹਿਲੋਂ ਵੀ ਰੱਖਿਆ ਕੀਤੀ ਗਰਭ ਜੂਨ ਵਿੱਚ, ਹੁਣ ਵੀ ਰੱਖਿਆ ਕਰ ਰਿਹਾ, ਅੱਗੋਂ ਵੀ ਉਹੀ ਰੱਖਿਆ ਕਰੇਗਾ। ਆਦ ਮੱਧ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮੰਜਾ। ਆਖੋ ਵਾਹਿਗੁਰੂ। ਸੰਗੀ ਹੁੰਦਾ ਹੀ ਉਹੀ ਹੈ ਜਿਹੜਾ ਹਰ ਸਮੇਂ ਹੀ ਸੰਗੀ ਹੋਵੇ। ਆਖੋ ਵਾਹਿਗੁਰੂ। ਜਿੱਥੇ ਵੀ ਮੈਂ ਜਾਵਾਂ, ਜਿੱਥੇ ਕਿੱਥੇ ਦਿਸ਼ਾ ਨਾਲ, ਆਖੋ ਵਾਹਿਗੁਰੂ। ਪਾਰ ਬ੍ਰਹਮ ਪ੍ਰਭ ਪੇ ਰਖਵਾਲੇ, ਜਿੱਥੇ ਕਿੱਥੇ ਦਿਸ਼ਾ ਨਾਲ, ਆਖੋ ਵਾਹਿਗੁਰੂ। ਸੰਗੀ ਉਹੀ ਹੁੰਦਾ। ਕਹਿੰਦੇ ਫਿਰ ਮੀਤ ਤਾਂ ਉਹੀ ਹੈ ਜੋ ਸੱਚਾ ਮੀਤ ਹੈ, ਉਸ ਨੂੰ ਤੂੰ ਮੀਤ ਬਣਾ। ਲੇਕਿਨ ਹੋ ਕੀ ਰਿਹਾ, ਜੋ ਪਰਾਇਓ ਸੋਈ ਆਪਣਾ, ਜੋ ਤਜ ਛੋੜਨ ਤੇ ਸਿਓ ਮਨ ਰਚਨ, ਝੂਠ ਬਾਤ ਕਾ ਸੱਚ ਕਰ ਜਾਤੀ। ਆਖੋ ਝੂਠੀ ਗੱਲ ਤਾਂ ਸੱਚੀ ਜਾਣ ਲਿਆ, ਪਰ ਉਹਨਾਂ ਦਾ ਜੀਵਨ ਹੀ ਸੁਗੰਧਿਤ ਹੁੰਦਾ ਹੈ। ਆਖੋ ਵਾਹਿਗੁਰੂ। ਮੈਂ ਇੱਕ ਬੇਨਤੀ ਕਰਾਂਗਾ, ਜੀਵਨ ਕਿਸ ਨੂੰ ਕਹਿੰਦੇ ਨੇ? ਜਿਸ ਜੀਵਨ ਦੀ ਕਦੇ ਮੌਤ ਨਾ ਹੋਵੇ। ਆਖੋ ਵਾਹਿਗੁਰੂ, ਉਹ ਜੀਵਨ ਹੈ। ਸਰੀਰ ਮਰੇ ਪਰ ਜੀਵਨ ਨਾ ਮਰੇ। ਜੇ ਸਰੀਰ ਵੀ ਮਰ ਜਾਏ ਤੇ ਜੀਵਨ ਵੀ ਮਰ ਜਾਏ, ਉਹ ਜੀਵਨ ਨਹੀਂ। ਆਖੋ ਵਾਹਿਗੁਰੂ। ਐਸਾ ਜੀਵਨ ਜਿਸ ਜੀਵਨ ਦੀ ਕਦੇ ਮੌਤ ਨਹੀਂ ਹੁੰਦੀ, ਉਸਦਾ ਫਿਰ ਜਨਮ ਕੈਸਾ ਹੋਏਗਾ? ਆਖੋ ਵਾਹਿਗੁਰੂ। ਇੱਕ ਸਵਾਲ ਹੈ, ਜਿਸ ਜੀਵਨ ਦੀ ਮੌਤ ਨਹੀਂ ਉਸਦਾ ਜਨਮ ਕੈਸਾ ਹੋਏਗਾ? ਉਸਦਾ ਜਨਮ ਹੁੰਦਾ ਪਰਮਾਤਮਾ ਦੀ ਸਿਫ਼ ਸਲਾਹ ਵਿੱਚੋਂ। ਆਖੋ ਜਿਸ ਦਾ ਜਨਮ ਪਰਮਾਤਮਾ ਦੀ ਸਿਫ਼ ਸਲਾਹ ਚੋਂ ਹੋ ਗਿਆ, ਸਮਝ ਲੈਣਾ ਉਸਦਾ ਜਨਮ ਸੱਤ ਵਿੱਚੋਂ ਹੋ ਗਿਆ, ਸੰਤੋਖ ਵਿੱਚੋਂ ਹੋ ਗਿਆ, ਦਇਆ ਵਿੱਚੋਂ ਹੋ ਗਿਆ, ਧਰਮ ਵਿੱਚੋਂ ਹੋ ਗਿਆ, ਤੀਰਜ ਵਿੱਚੋਂ ਹੋ ਗਿਆ। ਜਿਸ ਦਾ ਜਨਮ ਸੱਤ ਚੋਂ, ਸੰਤੋਖ ਚੋਂ, ਦਇਆ ਚੋਂ, ਤੀਰਜ ਤੋਂ, ਧਰਮ ਚੋਂ ਹੋ ਗਿਆ, ਉਸਨੇ ਜਿਉਂਦੇ ਜੀ ਹੀ ਪਰਮਾਤਮਾ ਦੀ ਸਿਫ਼ ਸਲਾਹ ਕਰਕੇ ਕਾਮ ਨੂੰ ਮਾਰ ਲਿਆ, ਕਾਮ ਦੀ ਮੌਤ ਕਰ ਦਿੱਤੀ, ਕ੍ਰੋਧ ਦੀ ਮੌਤ ਕਰ ਦਿੱਤੀ, ਲੋਭ ਦੀ ਮੌਤ ਕਰ ਦਿੱਤੀ, ਮੋਹ ਦੀ ਮੌਤ ਕਰ ਦਿੱਤੀ, ਹੰਕਾਰ ਦੀ ਮੌਤ ਕਰ ਦਿੱਤੀ। ਆਖੋ ਭਾਈ, ਉਹਨਾਂ ਦਾ ਸਰੂਪ ਹੀ ਬਦਲ ਦਿੱਤਾ। ਆਖੋ ਭਾਈ, ਕੈਸਾ ਜੀਵਨ ਹੈ ਜਿਸਨੇ ਜਿਉਂਦੇ ਜੀ ਮੈਂ ਮਾਰ ਲਈ ਉਹ ਤਾਂ ਕਦੇ ਮਰੇਗਾ ਹੀ ਨਹੀਂ। ਆਖੋ ਵਾਹਿਗੁਰੂ। ਜਿਸਨੇ ਜਿਉਂਦੇ ਜੀ ਮੈਂ ਮਾਰ ਲਈ ਕਿਉਂ ਮਰੇਗਾ? ਮਰਨਗੇ ਉਹ ਜਿਹੜੇ ਜਿਉਂਦੇ ਜੀ ਮੈਂ ਨਹੀਂ ਮਾਰੀ। ਆਖੋ ਵਾਹਿਗੁਰੂ, ਉਹ ਕਦੇ ਨਹੀਂ ਮਰਦਾ। ਜਿਨ੍ਹਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ, ਨਮਸਕਾਰਾਂ ਕੀਤੀਆਂ ਜਾਂਦੀਆਂ, ਉਹੀ ਨੇ ਜਿਨ੍ਹਾਂ ਨੇ ਜੀਵਨ ਵਿੱਚ ਪਰਮਾਤਮਾ ਦੀ ਸਿਫ਼ ਸਲਾਹ ਚੋਂ ਜਨਮ ਲਿਆ। ਆਖੋ ਵਾਹਿਗੁਰੂ। ਤੇ ਉਹਨਾਂ ਨੂੰ ਜੀਵਨ ਫਿਰ ਉਹੀ ਮਿਲਿਆ। ਐਸਾ ਜੀਵਨ ਦੀ ਕਦੇ ਮੌਤ ਨਹੀਂ ਹੁੰਦੀ। ਜ਼ਿੰਦਗੀ ਹੋਈ ਹੈ ਜਿਹੜੀ ਸਰੀਰ ਦੇ ਮਰਨ ਤੋਂ ਬਾਅਦ ਵੀ ਕਾਇਮ ਰਹੇ। ਆਖੋ ਵਾਹਿਗੁਰੂ। ਯਾਦਾਂ ਔਰ ਉਹਨਾਂ ਦੀਆਂ ਸਿੱਖਿਆਵਾਂ ਸਾਡੇ ਲਈ ਤਾਕਤ ਦਿੰਦੀਆਂ ਹਨ। ਗੁਰਮੁਖੋ, ਮਹਾਨ ਕੁਰਬਾਨੀਆਂ ਹੋਈਆਂ, ਮਹਾਨ ਸ਼ਹੀਦੀਆਂ ਹੋਈਆਂ, ਆਪ ਸਹੰਦੇ ਦੁੱਖ ਜਗ ਵਰਸਾਇਆ, ਆਪ ਦੁੱਖ ਸਹਿ ਗਏ ਜਗਤ ਨੂੰ ਸੁੱਖ ਦੇ ਗਏ। ਆਖੋ ਵਾਹਿਗੁਰੂ। ਆਪ ਸਹੰਦੇ ਦੁੱਖ ਜਗ ਵਰਸਾਇਆ, ਪਰ ਉਹਨਾਂ ਨੂੰ ਯਾਦ ਕਰੀਏ, ਕਿੰਨੀਆਂ ਮਹਾਨ ਕੁਰਬਾਨੀਆਂ ਸਨ ਜੋ ਮਜ਼ਲੂਮਾਂ ਦੀ ਰੱਖਿਆ ਲਈ, ਉਹਨਾਂ ਨਾਲ ਟਕਰਾਓ ਜਿਨ੍ਹਾਂ ਨੇ ਜ਼ਾਲਮ ਬਣ ਕੇ ਮਜ਼ਲੂਮਾਂ 'ਤੇ ਜ਼ੁਲਮ ਕੀਤੇ। ਆਖੋ ਵਾਹਿਗੁਰੂ। ਕਿਉਂਕਿ ਪਰਮਾਤਮਾ ਦੀ ਖਲਕਤ ਨੂੰ ਜਿਨ੍ਹਾਂ ਨੇ ਪਿਆਰ ਕੀਤਾ, ਤੇ ਉਹਨਾਂ ਨੇ ਸਿਰਫ ਪਿਆਰ ਹੀ ਨਹੀਂ ਕੀਤਾ ਬਲਕਿ ਉਹਨਾਂ ਨੂੰ ਸੁੱਖ ਵੀ ਵਰਸਾਏ ਹਨ। ਆਖੋ ਵਾਹਿਗੁਰੂ। ਤੇ ਚਿਤ ਕਰਦਾ ਮੈਂ ਇੱਕ ਪੰਕਤੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ, ਪਹਿਲਾਂ ਦਾਸ ਬੋਲੇ ਫਿਰ ਮੇਰੇ ਵੀਰ ਫਿਰ ਪੈਣਾ ਤੇ ਸਮਾਪਤੀ ਹੈ। ਹਾਂਜੀ।

ਫਤਿਹ ਬੁਲਾਉਣ ਤੋਂ ਪਹਿਲਾਂ ਸਰਬੱਤ ਦਾ ਭਲਾ ਮੰਗਦਾ ਹੋਇਆ, ਸਾਰਿਆਂ ਵਿੱਚ ਪਿਆਰ ਵੰਡਦਾ ਹੋਇਆ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਤੇ ਦੀਦਾਰ ਕਰਦਾ ਹੋਇਆ, ਗੁਰੂ ਦਾ ਆਸਰਾ ਲੈ ਕੇ, ਗੁਰੂ ਦੀ ਸਿੱਖਿਆਵਾਂ ਨੂੰ ਮੁੱਖ ਅੱਗੇ ਰੱਖ ਕੇ ਆਖੋ ਵਾਹਿਗੁਰੂ। ਅਰਦਾਸ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਕੇ ਪਰਮਾ ਵਿੱਚ ਮੈਂ ਭੁੱਲਿਆ ਫਿਰਦਾ ਹਾਂ। ਮਾਇਆ ਮੋਹ ਪਰਮ ਪੈ ਪੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ। ਸੁਤ ਕਹਿੰਦੇ ਨੇ ਪੁੱਤਰ, ਦਾਰਾ ਕਹਿੰਦੇ ਨੇ ਇਸਤਰੀ। ਹੇ ਮੇਰੇ ਮਾਲਕ, ਮੈਂ ਤੇਰੇ ਨਾਲੋਂ ਪ੍ਰੀਤ ਤੋੜ ਕੇ, ਤੇਰੇ ਨਾਲੋਂ ਪਿਆਰ ਛੱਡ ਕੇ, ਮੈਂ ਆਪਣਾ ਪਿਆਰ ਆਪਣੇ ਪੁੱਤਰ ਧੀਆਂ ਨਾਲ ਤੇ ਘਰ ਵਾਲਿਆਂ ਨਾਲ ਲਾਇਆ ਹੋਇਆ।

ਕਹਿੰਦੇ ਨੇ ਸਭ ਤੋਂ ਉੱਤਮ ਪੰਥ ਕਿਹੜਾ? ਸਾਧ ਸੰਗਤ। ਤੇ ਮਾਲਕ ਮੈਂ ਤੇ ਸਾਧ ਸੰਗਤ ਵੀ ਨਹੀਂ ਕਰਦਾ, ਮੈਂ ਕਦੀ ਚੱਲ ਕੇ ਸੰਗਤ ਵਿੱਚ ਵੀ ਨਹੀਂ ਆਇਆ, ਤੇ ਜੇ ਹੁਣ ਮੈਂ ਚੱਲ ਕੇ ਸਾਧ ਸੰਗਤ ਵਿੱਚ ਵੀ ਨਾ ਆਵਾਂ, ਜਿਸ ਸੰਗਤ ਦੇ ਮਿਲਣ ਦੇ ਨਾਲ ਮੇਰੇ ਜਮਾਂ ਦੀ ਤ੍ਰਾਸ ਮੁੱਕ ਜਾਣੀ, ਜਮਾਂ ਦੀ ਫਾਈ ਤੋਂ ਛੁਟਕਾਰਾ ਮਿਲਣਾ, ਤੇ ਜੇ ਮੈਂ ਸਤਸੰਗ ਵਿੱਚ ਵੀ ਨਾ ਆਵਾਂ ਤੇ ਆਪਣੇ ਆਪ ਨੂੰ ਚੰਗਾ ਕਿਵੇਂ ਖਵਾ ਸਕਦਾ? ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ, ਤੇ ਮਲੰਤ ਜਮ ਤਲਾਸ ਮਿਟਾਈ, ਅੰਤ ਵਿੱਚ

ਕੇ ਗੁਰੂ ਰਾਮਦਾਸ ਸਾਨੂੰ ਭੁੱਲਿਆ ਭਟਕਿਆਂ ਨੂੰ ਔਗਣ ਹਾਰਿਆਂ ਨੂੰ ਆਪਣੀ ਸ਼ਰਨ ਵਿਚ ਰੱਖ ਲੈ, ਕਿਉਂਕਿ ਤੇਰੀ ਸ਼ਰਨ ਤੋਂ ਸਵਾ ਸਾਨੂੰ ਹੋਰ ਕੋਈ ਥਾਂ ਵੀ ਨਹੀਂ ਜਿੱਥੇ ਅਸੀਂ ਆਪਣੇ ਔਗਣ ਬਖਸ਼ਾ ਸਕੀਏ। ਆਪਣੇ ਔਗਣ ਬਖਸ਼ਾਉਣ ਵਾਸਤੇ ਸਾਨੂੰ ਆਪਣੀ ਸ਼ਰਨ ਵਿਚ ਜਗ੍ਹਾ ਦੇ ਦੇ। ਅਸੀਂ ਚੰਗੇ ਕਿਉਂ ਨਹੀਂ? ਕਿਉਂਕਿ ਸਾਡੇ ਅੰਦਰ ਇੱਕ ਵੀ ਗੁਣ ਨਹੀਂ ਹੈ।

ਇਹ ਜਿਹੜਾ ਸਾਡਾ ਮਨ ਹੈ ਅਨਰਸਾਂ ਵਿੱਚ ਲਪਟਿਆ ਹੋਇਆ, ਘਰ ਮੰਦਰ ਕੋੜੇ ਖੁਸ਼ੀ, ਕੋਈ ਘਰ ਮੰਗਣ ਲੱਗ ਪੈਂਦਾ, ਕੋਈ ਖੁਸ਼ੀਆਂ ਮੰਗਦਾ, ਕੋਈ ਕਹਿੰਦਾ ਘਰ ਅੰਦਰ ਕੋੜੇ ਹੋਣ, ਸੁੱਖ ਦਾ ਸਾਰਾ ਸਾਜੋ ਸਮਾਨ ਹੋਵੇ। ਕਦੀ ਕਿਸੇ ਨੇ ਪ੍ਰਮਾਤਮਾ ਨੂੰ ਵੀ ਮੰਗਿਆ, ਹੇ ਪ੍ਰਮਾਤਮਾ ਜਿੱਥੇ ਸਾਰੇ ਸੁੱਖ ਹੋਣ ਉੱਥੇ ਤੇਰੀ ਯਾਦ ਵੀ ਹੋਵੇ। ਕਰੋ ਰਸਨਾ ਨੂੰ ਪਵਿੱਤਰ ਗੱਜ ਕੇ ਆਖੋ ਸਤਨਾਮ। ਘਰ ਮੰਦਰ ਕੋੜੇ ਖੁਸ਼ੀ, ਮਨ ਅਨਰਸ ਲਾਇਆ। ਇਹ ਜਿਹੜਾ ਮਨ ਹੈ ਇਹਨੂੰ ਅਨਰਸਾਂ ਵਿੱਚ ਅਸੀਂ ਲਪਟਾਇਆ ਹੋਇਆ, ਅਨਰਸਾਂ ਦੇ ਵਿੱਚ ਲਾਇਆ ਹੋਇਆ। ਹੇ ਪ੍ਰਮਾਤਮਾ ਤੇਰੇ ਨਾਮ ਦਾ ਅਸੀਂ ਕਦੀ ਸਵਾਦ ਨਹੀਂ ਚੱਖਿਆ, ਅਨਰਸ ਤੇ ਅਸੀਂ ਬਹੁਤ ਚੱਖਦੇ ਹਾਂ ਪਰ ਸਿਮਰਨ ਦਾ ਸਵਾਦ ਅਸੀਂ ਚੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਗੇ ਸਾਹਿਬ ਕਹਿੰਦੇ ਨੇ

ਨਹੀਂ ਚੰਗੇ ਗੁਣਵੰਤਾ ਹਰ ਹਰ ਦਿਆਲ। ਇਹ ਮੇਰੇ ਮਾਲਕ ਗੁਣਵੰਤਾ ਤੂੰ ਸਾਡੇ ਤੇ ਦਇਆ ਕਰ, ਕਰ ਕਿਰਪਾ ਬਖਸ਼, ਤੁਸੀਂ ਕਰੋ ਕਿਰਪਾ ਸਾਡੇ ਅਵਗੁਣ ਬਖਸ਼ ਕੇ ਤੇ ਸਾਨੂੰ ਆਪਣੇ ਚਰਨਾਂ ਨਾਲ ਲਾ ਲਓ। ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ, ਮੇਰੇ ਅਵਗੁਣ ਬਖਸ਼ ਦੇ, ਮੈਂ ਅਵਗੁਣ ਹਾਰਾ ਤੇਰੇ ਦਰ ਤੇ ਆ ਡਿੱਗਾ ਹਾਂ। ਅੱਗੇ

ਅਸੀਂ ਚੰਗੇ ਕਿਉਂ ਨਹੀਂ? ਜੇ ਮਨੁੱਖ ਚੰਗਿਆਈ ਵੱਲ ਤੁਰੇ ਨਾ, ਉਹ ਆਪਣੇ ਗੁਣ ਹੀ ਗਿਣੀ ਜਾਂਦਾ, ਕਹਿੰਦਾ ਵੇਖੋ ਮੇਰੇ ਅੰਦਰ ਕਿੰਨੇ ਗੁਣ ਨੇ। ਕਦੀ ਅਸੀਂ ਪਰਮਾਤਮਾ ਦੇ ਗੁਣਾਂ ਵੱਲ ਵੀ ਧਿਆਨ ਦਿੱਤਾ? ਜੇ ਇੱਕ ਵਿਅਕਤੀ ਦੇ ਗੁਣ ਨਹੀਂ ਗਿਣੇ ਜਾ ਸਕਦੇ, ਕੀ ਅਸੀਂ ਪਰਮਾਤਮਾ ਦੇ ਗੁਣ ਗਿਣ ਸਕਦੇ ਹਾਂ? ਨਹੀਂ। ਇੱਥੇ ਇਹ ਕਹਿਣਾ ਪਏਗਾ, ਹੇ ਪਰਮਾਤਮਾ ਤੂੰ ਬੇਅੰਤ ਹੈ, ਮੇਰੇ ਅੰਦਰ ਔਗੁਣ ਬਤੇਰੇ ਨੇ, ਮੈਂ ਤੇ ਔਗੁਣ ਬਖਸ਼ਾਣ ਆਇਆ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ, ਕਿਛ ਰੂਪ ਨਹੀਂ, ਮੇਰਾ ਤੇ ਰੂਪ ਵੀ ਚੰਗਾ ਨਹੀਂ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਰੂਪ ਕਿਹੜਾ। ਸਾਨੂੰ ਆਪਣੀ ਸੁੰਦਰਤਾ ਤੇ ਮਾਣ ਹੈ, ਖੂਬਸੂਰਤੀ ਤੇ ਮਾਣ ਹੈ ਕਿ ਅਸੀਂ ਬੜੇ ਖੂਬਸੂਰਤ ਹਾਂ। ਸਾਹਿਬ ਕਹਿੰਦੇ ਨੇ ਨਾ ਭਾਈ, ਇੱਥੇ ਰੂਪ ਹੈ ਸੇਵਾ ਦਾ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ। ਕਈਆਂ ਨੂੰ ਮਾਣ ਹੁੰਦਾ ਕਿ ਮੇਰੀ ਜਾਤ ਬੜੀ ਉੱਚੀ ਹੈ, ਮੈਂ ਬੜੀ ਉੱਚੀ ਕੁੱਲ ਵਿੱਚੋਂ ਹਾਂ। ਸਾਹਿਬ ਕਹਿੰਦੇ ਨੇ ਨਹੀਂ, ਇੱਥੇ ਰੂਪ ਹੈ ਸੇਵਾ ਦਾ ਤੇ ਜਾਤ ਹੈ ਨਾਮ ਜਪਣ ਵਾਲਿਆਂ ਦੀ। ਉੱਚੀ ਕੁੱਲ ਵਿੱਚ ਕੌਣ ਨੇ? ਜਿਨ੍ਹਾਂ ਕੋਲ ਸਿਮਰਨ ਹੈ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਹੇ ਪ੍ਰਮਾਤਮਾ, ਮੇਰੇ ਕੋਲ ਕੋਈ ਐਸਾ ਢੰਗ ਵੀ ਨਹੀਂ। ਫਿਰ ਕਹਿੰਦੇ ਨੇ, ਕਿਆ ਮੂੰਹ ਲੈ ਬੋਲੇ ਗੁਣ ਵਿਹੂਣ, ਨਾਮ ਜਪਿਆ ਨਾ। ਕਿਆ ਮੂੰਹ ਲੈ ਬੋਲੇ? ਹੇ ਪ੍ਰਮਾਤਮਾ, ਮੈਂ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਆਵਾਂ, ਕਿਵੇਂ ਤੇਰਾ ਸਾਹਮਣਾ ਕਰਾਂ? ਕਹਿੰਦੇ ਨੇ, ਜਿਵੇਂ ਇੱਕ ਮਿੱਤਰ ਆਪਣੇ ਮਿੱਤਰ ਨੂੰ ਕਹਿੰਦਾ, ਮਿੱਤਰਾ ਇਹ ਮੇਰਾ ਇੱਕ ਕੰਮ ਹੈ ਤੇ ਤੂੰ ਕਰ ਸਕਦਾ, ਤੇ ਤੂੰ ਇਹ ਕੰਮ ਮੇਰਾ ਜ਼ਰੂਰ ਕਰਨਾ। ਕਹਿਣ ਲੱਗਾ, ਚੰਗਾ ਭਾਈ, ਜ਼ਰੂਰ ਕਰਾਂਗਾ। ਕੁਝ ਸਮਾਂ ਬੀਤਿਆ, ਕਿਤੇ ਦੋਨਾਂ ਮਿੱਤਰਾਂ ਦਾ ਸਾਹਮਣਾ ਹੋ ਗਿਆ। ਹੁਣ ਜਿਸ ਮਿੱਤਰ ਨੇ ਆਪਣੇ ਮਿੱਤਰ ਨੂੰ ਕੰਮ ਕਿਹਾ ਸੀ ਉਹਨੂੰ ਵੀ ਯਾਦ ਆ ਗਿਆ, ਤੇ ਜਿਸ ਨੇ ਹਾਮੀ ਭਰੀ ਸੀ ਉਹਨੂੰ ਵੀ ਯਾਦ ਆ ਗਿਆ। ਹੁਣ ਜਿਸ ਨੇ ਕੰਮ ਆਖਿਆ ਸੀ ਉਹ ਕਹਿਣ ਲੱਗਾ, ਲੈ ਮੇਰਾ ਮਿੱਤਰ ਮਿਲਿਆ, ਕੰਮ ਹੋਇਆ ਹੋਣਾ, ਮੈਂ ਅੱਜ ਇਹਨੂੰ ਪੁੱਛਣਾ। ਤੇ ਜਿਹਨੇ ਕਰਨਾ ਸੀ ਉਹਨੇ ਕੀਤਾ, ਕੋਈ ਨੀ, ਹੁਣ ਉਹ ਅੱਖ ਬਚਾਉਂਦਾ। ਕਹਿੰਦਾ, ਕਿਤੇ ਹੋਵੇ ਨਾ ਹੋਵੇ, ਇਹ ਅੱਖ ਪਰਾਂ ਕਰੇ ਤੇ ਮੈਂ ਕੋਲੋਂ ਦੀ ਲੰਘ ਜਾ, ਇਹਦਾ ਮੇਰਾ ਸਾਹਮਣਾ ਨਾ ਹੋਵੇ। ਜੇ ਸਾਹਮਣਾ ਹੋ ਗਿਆ, ਇਹਨੇ ਮੈਨੂੰ ਪੁੱਛਣਾ, ਮਿੱਤਰਾ ਸੁਣਾ ਕੰਮ ਕੀਤਾ ਹੀ, ਮੈਂ ਜਵਾਬ ਕੀ ਦੇਵਾਂਗਾ, ਕੀ ਆਖਾਂਗਾ। ਸਾਹਿਬ ਕਹਿੰਦੇ ਨੇ, ਭਾਈ ਇਸੇ ਤਰ੍ਹਾਂ ਉਸ ਪਰਮਾਤਮਾ ਅਕਾਲ ਪੁਰਖ ਨੇ ਤੇਰੇ ਜਿੰਮੇ ਇੱਕ ਡਿਊਟੀ ਲਾਈ ਸੀ। ਜਦੋਂ ਤੂੰ ਪਰਮਾਤਮਾ ਤੋਂ ਆਇਆ ਹੈ ਨਾ, ਤੂੰ ਸੰਸਾਰ ਵਿੱਚ ਜਨਮ ਲਿਆ ਹੈ ਨਾ, ਮਾਤਾ ਦੇ ਗਰਭ ਵਿੱਚ ਸੈ, ਉਦੋਂ ਤੂੰ ਪਰਮਾਤਮਾ ਨਾਲ ਇੱਕ ਵਾਅਦਾ ਕੀਤਾ ਸੀ, ਹੇ ਪਰਮਾਤਮਾ ਇੱਕ ਵਾਰ ਸੰਸਾਰ ਵਿੱਚ ਭੇਜ, ਮੈਂ ਤੇਰਾ ਸਿਮਰਨ ਜ਼ਰੂਰ ਕਰਾਂਗਾ, ਉਦੋਂ ਇੱਕ ਵਾਅਦਾ ਕੀਤਾ ਹੋਇਆ। ਕਹਿੰਦੇ ਨੇ, ਹੁਣ ਉਹ ਤੇ ਤੂੰ ਭੁੱਲ ਗਏ ਹੈ, ਤੇ ਪਰਮਾਤਮਾ ਦਾ ਸਾਹਮਣਾ ਕਿਵੇਂ ਕਰੇ? ਜਦੋਂ ਪਰਮਾਤਮਾ ਦੇ ਸਾਹਮਣੇ ਹੋਇਆ, ਉਹਨੇ ਪਹਿਲੇ ਪੁੱਛਣਾ, ਸੁਨਾਮ ਮਿੱਤਰਾ, ਜਿਹੜਾ ਵਾਅਦਾ ਕਰ ਗਿਆ ਸੈ ਉਹ ਪੂਰਾ ਕੀਤਾ ਹੀ? ਨਾਮ ਜਪਿਆ ਨਾ ਤੇਰਾ, ਮੈਂ ਤੇਰਾ ਨਾਮ ਨਹੀਂ ਜਪਿਆ, ਮੈਂ ਸਿਮਰਨ ਨਹੀਂ ਕੀਤਾ, ਜਿਹੜਾ ਵਾਅਦਾ ਕੀਤਾ ਸੀ ਮੈਂ ਪੂਰਾ ਨਹੀਂ ਕਰ ਸਕਿਆ। ਸਾਹਿਬ ਕਹਿੰਦੇ,

ਹੁਣ ਹਰ ਮਨੁੱਖ ਦੀ ਇੱਛਾ ਹੈ। ਹਰ ਮਨੁੱਖ ਕਹਿੰਦਾ ਕਿ ਮੇਰਾ ਮਿਲਾਪ ਉਸ ਪਰਮਾਤਮਾ ਨਾਲ ਹੋ ਜਾਏ, ਮੇਰਾ ਸੰਬੰਧ ਉਸ ਮਾਲਕ ਨਾਲ ਜੁੜ ਜਾਏ। ਪਰ ਸਾਹਿਬ ਇੱਥੇ ਕੁਐਸਚਨ ਕਰਦੇ ਨੇ, ਸਵਾਲ ਕਰਦੇ ਨੇ ਕਿ ਭਾਈ ਕਿਵੇਂ। ਪਹਿਲੇ ਇਸ ਗੱਲ ਨੂੰ ਸਮਝੋ, ਸਭ ਅਵਗੁਣ ਮੇਂ ਗੁਣ ਨਹੀਂ ਕੋਈ। ਓਏ ਜਿਹੜੇ ਗੁਣ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਉਹ ਤੇ ਤੇਰੇ ਵਿੱਚ ਹੈ ਨਹੀਂ। ਫਿਰ ਕਹਿੰਦੇ ਨੇ ਕਿਉਂ ਕਰ ਕੰਤ ਮਿਲਾਵਾ ਹੋ, ਤੇਰਾ ਕੰਤ ਨਾਲ ਮਿਲਾਪ ਕਿਵੇਂ ਹੋ, ਤੂੰ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈ। ਕਿਉਂਕਿ ਜਿਹੜੇ ਗੁਣ ਪਰਮਾਤਮਾ ਨੂੰ ਚਾਹੀਦੇ ਨੇ ਉਹਨਾਂ ਵਿੱਚੋਂ ਕੋਈ ਵੀ ਗੁਣ ਤੇਰੇ ਵਿੱਚ ਨਹੀਂ ਹੈ। ਸਭ ਅਵਗੁਣ ਮੇਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ।

ਬ੍ਰਹਮਣਾ ਮੈਂ ਰੂਪ, ਮੇਰਾ ਸੇਵਾ ਰੂਪੀ ਰੂਪ ਚੰਗਾ ਨਹੀਂ, ਨਾ ਬੰਕੇ ਨੈਨਾ ਮੇਰੇ ਨੈਣ ਵੀ ਸੋਹਣੇ ਨਹੀਂ ਹਨ, ਨਾ ਕੁਲ ਢੰਗ ਨਾ ਕੁਲ ਚੰਗੀ ਹੈ, ਨਾ ਪ੍ਰਮਾਤਮਾ ਮੇਰੇ ਕੋਲ ਕੋਈ ਢੰਗ ਹੈ, ਨਾ ਮਿੱਠੇ ਬਹਿਣ ਨਾ ਹੀ ਮੇਰੇ ਬੋਲ ਮਿੱਠੇ ਨੇ, ਜਿਹੜੇ ਮੈਂ ਬੋਲ ਬੋਲ ਕੇ ਤੈਨੂੰ ਆਪਣੇ ਵਸ ਕਰ ਲਾ, ਮੇਰੇ ਕੋਲ ਚੰਗਾ ਗੁਣ ਕੋਈ ਵੀ ਨਹੀਂ।

ਬੁਰੇ ਕੰਮਾਂ ਲਈ ਬੜੀ ਜਲਦੀ ਉੱਠਨੇ, ਤੇ ਜਦੋਂ ਨਾਮ ਜਪਣ ਦਾ ਵੇਲਾ ਹੁੰਦਾ ਉਦੋਂ ਮਾਂ ਆਵਾਜ਼ ਵੀ ਮਾਰੇ ਤੇ ਪੁੱਤ ਨਹੀਂ ਉੱਠਦਾ, ਕਹਿੰਦਾ ਮਾਂ ਦਫ਼ਤਰ ਜਾਣ ਨੂੰ ਅਜੇ ਬੜਾ ਟਾਈਮ ਪਿਆ, ਮੈਂ ਟਾਈਮ ਸਿਰ ਤਿਆਰ ਹੋ ਜਾਵਾਂਗਾ, ਤੂੰ ਚਿੰਤਾ ਨਾ ਕਰ, ਪਰ ਮੈਨੂੰ ਸੌਂ ਲੈਣ ਦੇ। ਬੁਰੇ ਕੰਮ ਕੋ ਉੱਠ ਖਲੋਇਆ ਨਾਮ ਕੀ ਵੇਲਾ, ਪੈ ਪੈ ਸੁੱਤਾ ਰਹਿੰਦਾ, ਉਸ ਵੇਲੇ ਨਹੀਂ ਉੱਠਦਾ। ਇਸੇ ਲਈ ਸਤਿਗੁਰੂ ਨੇ ਖਿਆਲ ਬੜਾ ਸੁੰਦਰ ਦਿੰਦੀ ਹੋਈ ਗੱਲ ਕਹੀ ਹੈ, ਚੰਗਿਆਈ ਆ ਲਿਖ ਕਰੇ ਬੁਰਿਆਈ ਹੋਵੇ ਸ਼ੇਰ, ਚੰਗੇ ਕੰਮ ਲਈ ਇਹਨੂੰ ਆਲਸ ਛਾ ਜਾਂਦੀ ਹੈ ਤੇ ਬੁਰੇ ਕੰਮ ਲਈ ਸ਼ੇਰ ਬਣ ਜਾਂਦਾ। ਆ ਕਿਸੇ ਦਾ ਘਰ ਢਾਣਾ ਹੋਵੇ ਤੇ ਬੜੀ ਜਲਦੀ ਤਿਆਰ ਹੁੰਦਾ, ਤੇ ਕਿਸੇ ਦਾ ਘਰ ਆਬਾਦ ਕਰਨਾ ਹੋਵੇ ਬੜਾ ਮੁਸ਼ਕਿਲ ਹੈ। ਕੋਸ਼ਿਸ਼ ਕਰੀਏ ਕਿ ਕਿਸੇ ਨੂੰ ਜੋੜੀਏ ਤੋੜੀਏ ਨਾ, ਕਿਸੇ ਨੂੰ ਵਸਾਈਏ ਉਜਾੜੀਏ ਨਾ, ਕਿਸੇ ਨੂੰ ਹਸਾਈਏ ਕਿਸੇ ਨੂੰ ਰਾਈਏ ਨਾ। ਕਿਉਂਕਿ ਬਾਬੇ ਫਰੀਦ ਨੇ ਇਹ ਗੱਲ ਕਹੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਉਹ ਭਾਈ ਕਿਸੇ ਬੁਰੇ ਨਾਲ ਵੀ ਚੰਗਿਆਈ ਕਰ, ਕਿਸੇ ਬੁਰੇ ਵਾਸਤੇ ਵੀ ਚੰਗਾ ਸੋਚ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਅੰਡਾਏ, ਦਈ ਰੋਗ ਨਾ ਲੱਗਈ ਪੱਲੇ, ਸਭ ਕੁਝ ਫਾਏ। ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਆਖੀ ਹੈ, ਤੁਹਾਡੀ ਝੋਲੀ ਪਾਵਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਇਹ ਤੂੰ ਕੀ ਵੇਖੇ, ਇਹ ਕੀ ਤੂੰ ਕਿਹਾ,

ਨਾਲ ਫਰੀਦਾ ਇਹ ਕੀ ਵੇਖ ਰਹੇ? ਦਰਵਾਜ਼ੇ ਤੇ ਬੜਾ ਸੁੰਦਰ ਘੜਿਆਲ ਲੱਗਾ ਤੇ ਕਹਿੰਦੇ ਇਸ ਘੜਿਆਲ ਨੂੰ ਵੇਖ ਕੇ ਬਾਬਾ ਫਰੀਦ ਜੀ ਸਾਨੂੰ ਉਪਦੇਸ਼ ਦਿੰਦੇ। ਇਹ ਨਿਰਦੋਸ਼ਾਂ ਮਾਰੀਆ, ਹਮ ਦੋਸ਼ਾਂ ਦਾ ਕਿਆ ਹਾਲ? ਇਹ ਕਹਿੰਦੇ ਨੇ ਨਿਰਦੋਸ਼ਾਂ ਮਾਰਿਆ ਜਾ ਰਿਹਾ, ਅਸੀਂ ਤੇ ਦੋਸ਼ੀ ਹਾਂ, ਅਸੀਂ ਤੇ ਅਵਗਣ ਆ ਰਹੇ ਹਾਂ, ਫਿਰ ਸਾਡਾ ਕੀ ਹਾਲ ਹੋਵੇਗਾ? ਕਹਿੰਦੇ ਨੇ ਬਾਬਾ ਫਰੀਦ ਜੀ ਉਸ ਨੂੰ ਵੇਖਦੇ ਰਹਿ। ਸੰਤਰੀ ਆਇਆ, ਇੱਕ ਵੱਜਦਾ ਇੱਕ ਚੋਟ ਮਾਰਦਾ, ਦੋ ਵੱਜਦੇ ਨੇ ਦੋ ਮਾਰ ਜਾਂਦਾ, ਤਿੰਨ ਵੱਜਦੇ ਨੇ ਤਿੰਨ ਮਾਰ ਜਾਂਦਾ। ਕਹਿੰਦੇ ਨੇ ਇਸੇ ਤਰ੍ਹਾਂ ਘੜੀਏ ਘੜੀਏ ਮਾਰੀਏ, ਪਹਿਰੀ ਲੈ ਸਜਾਏ। ਕਹਿੰਦੇ ਨੇ ਘੜੀ ਮੁੜੀ ਆ ਕੇ ਉਹ ਸੰਤਰੀ ਉਸ ਤੇ ਚੋਟਾਂ ਮਾਰਦਾ, ਹਰ ਪਹਿਰ ਤੇ ਉਹਨੂੰ ਸਜ਼ਾ ਮਿਲਦੀ ਹੈ। ਪਰ ਹੈ ਨਾ ਦੋਸ਼ਾ, ਸੋਹੇ ਰਾਹ ਘੜਿਆਲ ਜਿਉ ਦੁਖੀ ਰਹਿਣ ਵਿਹਾ ਹੈ। ਰਾਤ ਦਿਨ ਵਿਚਾਰਾ ਰੋ ਰਿਹਾ ਕਿ ਮੇਰਾ ਕੀ ਕਸੂਰ ਹੈ, ਮੈਨੂੰ ਕਿਉਂ ਬਾਰ ਬਾਰ ਚੋਟਾਂ ਪੈ ਰਹੀਆਂ ਨੇ। ਬਾਬਾ ਫਰੀਦ ਜੀ ਕਹਿੰਦੇ ਨੇ ਉਸ ਘੜਿਆਲ ਤੋਂ ਸ਼ਿਕਸ਼ਾ ਲਈਏ ਕਿ ਭਾਈ ਜੀ ਉਹ ਨਿਰਦੋਸ਼ਾਂ ਮਾਰਿਆ ਜਾ ਰਿਹਾ ਤੇ ਸਾਡਾ ਕੀ ਹਾਲ ਹੋਵੇਗਾ। ਇਸ ਲਈ ਆਪਣੇ ਅੰਦਰ ਗੁਣ ਪੈਦਾ ਕਰੀਏ, ਅਵਗਣਾਂ ਦਾ ਨਾਸ ਹੋ ਸਕੇ।

ਹਾਕਮ ਘਾਤੀ। ਭਾਈ ਇਹ ਦੁਰਲਭ ਦੇ ਪਾਈ ਵਡਭਾਗੀ, ਵੱਡਿਆਂ ਭਾਗਾਂ ਨਾਲ ਇਹ ਸਾਨੂੰ ਦੇ ਪ੍ਰਾਪਤ ਹੋਈ ਹੈ, ਦੁਰਲਭ ਜੋ ਲੱਭਿਆ ਨਾ ਲੱਭਦੀ। ਨਾਮ ਜਪ ਲੈ, ਨਾਮ ਨਾ ਜਪੇ ਤੇ ਆਤਮ ਘਾਤੀ। ਜਿਹੜੇ ਮਨੁੱਖ ਨਾਮ ਨਹੀਂ ਜਪਦੇ ਉਹ ਭਾਈ ਆਪਣੇ ਨਾਲ ਅਪਰਾਧ ਕਰਨੋਂ ਤੇ ਮੁੜਦੇ ਨਹੀਂ, ਕਿਸੇ ਨਾਲ ਅਪਰਾਧ ਕਰਨੋਂ ਤੇ ਮੁੜਦੇ ਨਹੀਂ, ਆਪਣੇ ਨਾਲ ਵੀ ਕਰ ਰਹੇ ਨੇ, ਕਿਉਂਕਿ ਨਾਮ ਨਾ ਜਪੇ ਤੇ ਆਤਮ ਘਾਤੀ। ਉਹ ਨਾਮ ਨਹੀਂ ਜਪਦੇ, ਆਪਣੀ ਆਤਮਾ ਦਾ ਆਤਮ ਘਾਤ ਕਰ ਰਹੇ ਨੇ। ਹੁਣ ਸਵਾਲ ਹੋਇਆ ਪਾਤਸ਼ਾਹ, ਆਤਮਾ ਦਾ ਆਤਮ ਘਾਤ ਕਿਵੇਂ ਹੋ ਸਕਦਾ? ਆਤਮਾ ਤੇ ਪਰਮਾਤਮਾ ਦਾ ਅਕਸ਼ ਹੈ, ਉਹ ਤੇ ਮਰਦੀ ਨਹੀਂ, ਉਹਦਾ ਆਤਮ ਘਾਤ ਕਿਵੇਂ ਹੋ ਗਿਆ? ਸਾਹਿਬ ਕਹਿੰਦੇ ਨੇ ਭਾਈ ਕਈ ਮਨੁੱਖ ਐਸੇ ਨੇ ਜਿਹੜੇ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਤੇ ਜਿਹੜੇ ਸਿਮਰਨ ਨਹੀਂ ਕਰਦੇ ਉਹ ਆਪਣੀ ਆਤਮਾ ਦਾ ਆਤਮ ਘਾਤ ਕਰਕੇ ਅਪਰਾਧ ਕਰ ਰਹੇ ਨੇ। ਪਰ ਕਿਵੇਂ? ਕਹਿੰਦੇ ਨੇ ਜਿਵੇਂ ਸਰੀਰ ਦੀ ਖੁਰਾਕ ਹੈ ਭੋਜਨ ਤੇ ਆਤਮਾ ਦੀ ਖੁਰਾਕ ਹੈ ਭਜਨ। ਸਰੀਰ ਨੂੰ ਭੋਜਨ ਨਾ ਮਿਲੇ ਸਰੀਰ ਕਮਜ਼ੋਰ ਹੋ ਜਾਂਦਾ, ਤੇ ਭਾਈ ਜੇ ਆਤਮਾ ਨੂੰ ਖੁਰਾਕ ਨਾ ਮਿਲੇ ਆਤਮਾ ਵੀ ਮੁਰਝਾ ਜਾਂਦੀ, ਆਤਮਾ ਵੀ ਕੁਮਲਾ ਜਾਂਦੀ ਹੈ। ਇਸ ਵਾਸਤੇ ਆਤਮਾ ਦਾ ਆਤਮ ਘਾਤ ਹੋ ਜਾਂਦਾ ਹੈ।

ਭਾਈ ਗੁਰਦਾਸ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਕਿਤਨੀ ਨਿਮਰਤਾ ਹੈ, ਕਿਤਨੀ ਨਿਮਰਤਾ ਹੈ। ਕਹਿੰਦੇ ਨੇ ਹੇ ਪ੍ਰਮਾਤਮਾ ਵੇਖ, ਇਹ ਸਭ ਤੋਂ ਵੱਡੇ ਔਗਣ ਮੇਰੇ ਵਿੱਚ ਨੇ, ਮੇਰੇ ਅੰਦਰ ਭਰੇ ਹੋਏ ਨੇ। ਅੱਜ ਤੁਸੀਂ ਕਿਸੇ ਮਨੁੱਖ ਨੂੰ ਕਹਿ ਕੇ ਵੇਖੋ ਕਿ ਇਹ ਤੇਰੇ ਅੰਦਰ ਔਗਣ ਹੈ, ਉਹ ਕਹਿੰਦਾ ਮੇਰੀ ਗੱਲ ਛੱਡ, ਤੂੰ ਆਪਣੇ ਅੰਦਰ ਵੇਖ, ਮੇਰੀ ਨਾ ਗੱਲ ਕਰ। ਇਸੇ ਲਈ ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਸੀ ਕਿ ਆਪਾਂ ਦੁਨੀਆਂ ਦੇ ਔਗਣ ਬੜੇ ਫੋਲਨੇ ਆ, ਲੇਕਿਨ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਵੇਖੇ। ਅੱਜ ਸਾਡੇ ਹਰ ਕਿਸੇ ਮਨੁੱਖ ਦੀ ਇਹ ਆਦਤ ਹੈ, ਫਲਾਣਾ ਬੜਾ ਔਗਣ ਆ ਰਿਹਾ, ਉਹ ਭਾਈ ਤੂੰ ਆਪਣੇ ਆਪ ਨੂੰ ਵੇਖ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣੇ ਗ੍ਰਹਿਵਾਨ ਮੇ ਸਿਰ ਨੀਵਾਂ ਕਰ ਦੇ, ਆਪਣੇ ਅੰਦਰ ਝਾਤੀ ਮਾਰ ਕੇ ਵੇਖ। ਜੇ ਤੇਰੇ ਅੰਦਰ ਔਗਣ ਨੇ, ਤੂੰ ਕਿਸੇ ਦਾ ਔਗਣ ਨਾ ਫੋਲ। ਜੇ ਤੂੰ ਗੁਣਵਾਨ ਹੈ ਤੇ ਕਿਸੇ ਨੂੰ ਪਿਆਰ ਨਾਲ ਸਮਝਾ ਦੇ, ਪਰ ਉਹਨੂੰ ਕਹਿਣਾ ਕਿ ਤੇਰੇ ਅੰਦਰ ਇਹ ਔਗਣ ਹੈ, ਪਿਆਰ ਨਾਲ ਸਮਝਾ ਦੇ। ਦੇਖੋ ਹੁਣ ਭਾਈ ਸਾਹਿਬ ਜੀ ਦਾ ਸਾਨੂੰ ਸਮਝਾਉਣ ਦਾ ਤਰੀਕਾ ਬੜਾ ਸੁੰਦਰ ਹੈ, ਨਾ ਆਪਣਾ ਲਾ ਰਹੇ ਨੇ। ਕਹਿੰਦੇ ਜੇ ਮਾਲਕ ਅੱਗੇ ਬੇਨਤੀ ਕਰਨੀ ਹੋਵੇ ਤੇ ਕਿਵੇਂ ਕਰੀਏ, ਆਪਣੇ ਔਗਣ ਬਖਸ਼ਾਣੇ ਹੋਣ ਤੇ ਕਿਵੇਂ ਬਖਸ਼ਾਈਏ। ਵਿਸਾਸ ਕਾਤੀ ਅਕਿਰਤ ਕਹਿਣ, ਮੈਂ ਕੋਈ ਨਾ ਰੱਖਣ ਦਾ, ਮਾਲਕ ਤੇਰੇ ਤੋਂ ਸਵਾ ਮੈਨੂੰ ਕੋਈ ਨਹੀਂ ਰੱਖਣ ਵਾਲਾ। ਵਿਸਾਸ ਕਾਤੀ ਅਕਿਰਤ ਕਹਿਣ, ਕਹਿੰਦੇ ਨੇ ਬਹੁਤ ਵੱਡਾ ਔਗਣ। ਵਿਸਾਸ ਕਾਤੀ ਕਹਿੰਦੇ ਨੇ ਕੀ ਹੈ, ਕਿਸੇ ਨੂੰ ਵਿਸਾ ਕੇ ਮਾਰਨਾ, ਤੇ ਵਿਸਾਸ ਕਾਤੀ ਕਹਿੰਦੇ ਨੇ ਮਿੱਤਰ ਕਾਤ, ਉਹਨੇ ਮਿੱਤਰ ਬਣਾ ਲੈਣਾ, ਉਹਨੇ ਆਪਣਾ ਕਹਿਣਾ, ਉਹਨੇ ਪਿਆਰ ਵਿੱਚ ਲੈ ਆਉਣਾ ਤੇ ਸਾਧ ਸੰਗਤ ਉਸ ਅੰਦਰ ਚਾਕੂ ਫੇਰ ਦੇਣਾ। ਇਹਨੂੰ ਕਹਿੰਦੇ ਨੇ ਵਿਸਾਸ ਕਾਤ। ਕਈ ਵਾਰ ਨੀ ਤੁਸੀਂ ਕਹਿ ਦਿੰਦੇ ਕਿ ਤੂੰ ਮੇਰੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ, ਮੇਰਾ ਤੇਰੇ ਤੇ ਬੜਾ ਵਿਸ਼ਵਾਸ ਸੀ, ਤੂੰ ਮੇਰਾ ਵਿਸ਼ਵਾਸ ਤੋੜਿਆ, ਕਿਉਂਕਿ ਅੱਜ ਹੋਈ ਇਹ ਕੁਝ ਰਿਹਾ, ਵਿਸ਼ਵਾਸ ਕਾਤ ਹੋ ਰਿਹਾ, ਮਿੱਤਰ ਮਿੱਤਰ ਨੂੰ ਮਾਰ ਰਿਹਾ, ਇੱਥੋਂ ਤੱਕ ਵੇਖ ਲੋ ਸਿੱਖ ਸਿੱਖ ਨੂੰ ਮਾਰ ਰਿਹਾ। ਇਹ ਵਿਸ਼ਵਾਸ ਕਾਤ ਨਹੀਂ ਤੇ ਹੋਰ ਕੀ ਹੈ। ਅੱਜ ਸਾਡੇ ਸਿੱਖ ਪੰਥ ਅੰਦਰ ਕੀ ਹੋ ਰਿਹਾ, ਸਿੱਖ ਪੰਥ ਸਿੱਖ ਸਿੱਖ ਨੂੰ ਮਾਰ ਰਿਹਾ। ਵਿਸਾਸ ਕਾਤੀ ਅਕਿਰਤ ਕਣ, ਫਿਰ ਕਹਿੰਦੇ ਨੇ ਅਕਿਰਤ ਕਣ ਉਦੋਂ ਵੀ ਪੈੜਾ, ਅਕਿਰਤ ਕਣ ਉਦੋਂ ਵੀ ਪੈੜਾ। ਅਕਿਰਤ ਕਣ ਕਹਿੰਦੇ ਨੇ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ। ਤੁਸੀਂ ਕਿਸੇ ਦੇ ਪਰਉਪਕਾਰ ਕੀਤਾ ਪਰ ਉਹ ਨਹੀਂ ਜਾਣਦਾ। ਮੈਂ ਇੱਥੇ ਬਹੁਤ ਲੋਕਾਂ ਦੀਆਂ ਐਸੀਆਂ ਸਟੋਰੀਆਂ ਸੁਣੀਆਂ ਨੇ, ਜੀ ਫਲਾਣਾ ਬੰਦਾ ਇੰਡੀਆ ਤੋਂ ਇਹਨੂੰ ਮੈਂ ਬੁਲਾਇਆ ਸੀ, ਪਰ ਇੱਥੇ ਆ ਕੇ ਇਹਨੇ ਮੇਰਾ ਇਸ਼ਾਨ ਵੀ ਨਹੀਂ ਮੰਨਿਆ। ਅਕਿਰਤ ਕਣ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ, ਕਿਸੇ ਨੂੰ ਮੰਨ ਹੀ ਨਾ ਸਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਕਿਰਤ ਕਣ ਦੀ ਇੱਕ ਤਸਵੀਰ ਵੀ ਦੱਸਦੇ, ਕਹਿੰਦੇ ਨੇ ਕਿਰਤ ਕਣ ਕਿਹੋ ਜਿਹਾ ਹੁੰਦਾ।

ਨਾਮ ਤੋਂ ਬਿਨਾਂ ਭਾਈ ਤੇਰਾ ਕਿਵੇਂ ਛੁਟਕਾਰਾ ਹੋ ਸਕਦਾ ਤੇ ਨਾਮ ਮਿਲਦਾ ਕਿੱਥੋਂ ਹੈ ਅੱਖਿਆ ਜਪਣ ਵਾਲਿਆਂ ਦੀ ਸੰਗਤ ਵਿੱਚ ਤੈਨੂੰ ਨਾਮ ਮਿੱਠਾ ਲੱਗਣ ਲੱਗ ਜਾਏਗਾ ਜਪਣ ਵਾਲਿਆਂ ਦੀ ਸੰਗਤ ਵਿੱਚ ਨਾਮ ਤੇਰਾ ਆਧਾਰ ਹੋ ਜਾਏਗਾ ਸਾਚ ਨਾਮ ਆਧਾਰ ਜਿਨ੍ਹਾਂ ਨੂੰ ਨਾਮ ਦਾ ਆਧਾਰ ਹੋ ਗਿਆ ਫਿਰ ਉਹਦੀਆਂ ਸਾਰੀਆਂ ਹੀ ਭੁੱਖਾਂ ਦੂਰ ਹੋ ਜਾਂਦੀਆਂ ਹਨ ਉਚਾਰਨ ਕਰੋ ਸ੍ਰੀ ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਇਹ ਗੁਰੂ ਦੀ ਸ਼ਰਨ ਵਿੱਚੋਂ ਮਿਲ ਸਕਦਾ ਜੈਸੇ ਮੰਦਿਰ ਮੇ ਬਲ ਹਰਨਾ ਠਹਿਰੈ ਨਾਮ ਬਿਨਾਂ ਕੈਸੇ ਪਾਰ ਉਤਰੈ ਕੁੰਭ ਬਿਨਾਂ ਜਲ ਨਾਹੇ ਟਿਕਾਵੈ ਕੁੰਭ ਕਹਿੰਦੀਆਂ ਨੇ ਘੜੇ ਨੂੰ ਆਖਿਆ ਜਿਸ ਤਰ੍ਹਾਂ ਜਲ ਕੁੰਭ ਤੋਂ ਬਿਨਾਂ ਟਿਕ ਨਹੀਂ ਸਕਦਾ ਆ ਬਰਤਨ ਤੋਂ ਬਿਨਾਂ ਜਲ ਕਿਵੇਂ ਟਿਕਾਓਗੇ ਬਾਈ ਉਹ ਜਲ ਬਰਤਨ ਤੋਂ ਬਿਨਾਂ ਬਿਖਰ ਜਾਂਦਾ ਜ਼ਾਇਆ ਹੋ ਜਾਂਦਾ ਤੇ ਜੇ ਤੈਨੂੰ ਹੀ ਸਤਸੰਗ ਨਹੀਂ ਪ੍ਰਾਪਤ ਹੋਇਆ ਗੁਰੂ ਕੀ ਸ਼ਰਨ ਨਹੀਂ ਪ੍ਰਾਪਤ ਹੋਈ ਤਾਂ ਤੇਰਾ ਮਨੁੱਖਾ ਜਨਮ ਵੀ ਇਸੇ ਤਰ੍ਹਾਂ ਰੁੜ ਜਾਏ ਕਿ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਗੁਰੂ ਦੀ ਸ਼ਰਨ ਵਿੱਚੋਂ ਤੈਨੂੰ ਲੋਕ ਪਰਲੋਕ ਦੇ ਸੁੱਖ ਮਿਲਣਗੇ।

ਵਿਸਰ ਜਾਵੇ। ਜਦੋਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦਾ ਨਾਮ ਭੁੱਲ ਜਾਵੇ ਤਾਂ ਦੁੱਖ ਆ ਜਾਂਦੇ ਹਨ। ਜਦੋਂ ਉਸਦਾ ਨਾਮ ਸਿਮਰਨ ਭਗਤੀ ਚੇਤੇ ਆ ਜਾਵੇ ਤਾਂ ਸਾਡੀਆਂ ਆਵਾਜ਼ਾਂ ਸੁੱਖਾਂ ਦੇ ਕੰਨਾਂ ਤੇ ਜਾ ਪੈਂਦੀਆਂ ਹਨ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਇਹ ਮਨੁੱਖ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਤੇ ਬੜੇ ਉਪਕਾਰ ਕੀਤੇ ਹਨ, ਉਹਨਾਂ ਉਪਕਾਰਾਂ ਨੂੰ ਚੇਤੇ ਕਰਕੇ ਹੀ ਤੂੰ ਉਹਦਾ ਸਿਮਰਨ ਕਰ। ਇਹ ਦੁੱਖ ਉਹਦੇ ਭੇਜੇ ਹੋਏ ਨਹੀਂ। ਜਦੋਂ ਤੂੰ ਉਹਦਾ ਸਿਮਰਨ ਨਹੀਂ ਕਰਦਾ, ਉਹਦਾ ਸ਼ੁਕਰਾਨਾ ਨਹੀਂ ਕਰਦਾ ਤਾਂ ਦੁੱਖ ਆ ਜਾਂਦੇ ਹਨ। ਦੁੱਖ ਤੱਦੇ ਜਾਂ ਵਿਸਰ ਜਾਵੇ, ਈਸ਼ਵਰ ਜਦੋਂ ਵਿਸਰ ਜਾਵੇ ਤਾਂ ਦੁੱਖ ਆ ਜਾਂਦੇ ਹਨ। ਇਸ ਲਈ ਭਾਈ ਸਿਮਰਨ ਕਰਕੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ।

ਪਰਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ। ਤਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕ ਇਹਾ ਮੁਕਤ ਆ ਗਏ ਸੁਖ ਪਾਵੇ। ਧਨਵੰਤਾ ਹੋਏ ਕਰ ਗਰਬਾਵੇ ਤ੍ਰਿਣ ਸਮਾਨ ਕਛ ਸੰਗ ਨਾ ਜਾਵੇ। ਬਹੁ ਲਸਕਰ ਮਾਨਖ ਉਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਵਿਨਾਸ਼। ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਪਸਮੰਤ। ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ। ਗੁਰ ਪ੍ਰਸਾਦ ਜਾਕਾ ਮਿਟੇ ਅਭਿਮਾਨ ਸੋਜਨ ਨਾਨਕ ਦਰਗਹਿ ਪ੍ਰਵਾਨ। ਕੋਟ ਕਰਮ ਕਰੇ ਹੋ ਤਾਰੇ ਸਰਮ ਪਾਵੇ ਸਗਲੇ ਵਿਰਧਾਰੇ। ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੈ। ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਸਰਬ ਕੀ ਰੇਨ ਜਾਕਾ ਮਨ ਹੋਏ ਕਹੁ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝਦੇ ਕਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ। ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨੇਚਰ ਨਾ ਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ। ਸਹਸ ਕਟੇ ਲਖ ਕੋ ਉਠਤਾਵੇ ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ। ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੇ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ ਬਟ ਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ। ਕਰਨ ਕਰਾਵਨ ਕਰਨੇ ਹਾਰ ਇਸਕੇ ਹਾਥ ਤਹਾ ਵਿਚਾਰ। ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪਰ ਸੋਏ। ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੈ ਸੰਗ। ਬੂਜੈ ਦੇਖੈ ਕਰੇ ਵਿਵੇਕ ਆਪੇ ਏਕ ਆਪੇ ਅਨੇਕ। ਮਰੇ ਨਾ ਬਿਨਸੈ ਆਵੇ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ। ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ। ਆਪ ਕੀਨੋ ਆਪਨ ਵਿਸਾਰ ਸਭ ਕਛ ਉਸਕਾ ਉਹ ਕਰਨੇ ਹਾਰ। ਉਸਤੇ ਪਿੰਨ ਕਹੋ ਕਿਛ ਹੋਏ ਥਾਨ ਥਨੰਤਰ ਇਕ ਐ ਸੋਏ। ਆਪਣੇ ਚਲਤ ਆਪ ਕਰਨੇ ਹਾਰ ਕੌਤਕ ਕਰੇ ਰੰਗ ਆਪਾਰ। ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਖਿਆ ਨੀ। ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਬਿਰ ਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰੇ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ।

ਤੱਕ ਪਾਇਆ ਜਾਏ। ਹਰ ਹਰ ਨਾਮ, ਹਰ ਹਰ ਨੇਮ ਆਫ ਗਾਡ ਨਾਮ ਨਿਦਾਨ ਹੈ, ਐਂਡ ਦੈਟ ਇਜ਼ ਦ ਬਲਿਸ। ਗੁਰਮੁਖ ਪਾਇਆ ਜਾਏ, ਦ ਗੁਰਮੁਖ ਇਜ਼ ਗਿਵਨ, ਦ ਬਲੈਸਿੰਗਸ ਆਰ ਸ਼ਾਵਰਡ ਅਪਾਨ ਦ ਗੁਰਮੁਖ। ਵੀ ਹੈਵ ਅ ਬਿਊਟੀਫੁਲ ਲਾਈਫ ਟੂ ਹੈਵ ਦ ਗੁਰੂ ਐਜ਼ ਅ ਗੁਰਮੁਖ। The blessings of Vaheguru are just showered upon us. That's a blessing. Har har naam nidaan hai, gurumukh paaya jaye.

0: ਹਰ ਅੰਮ੍ਰਿਤ ਪਿੰਨੇ ਲੋਇਆ, ਹਰ ਅੰਮ੍ਰਿਤ ਪਿੰਨੇ ਲੋਇਆ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵਤੀ ਚਾਰਾ, ਕੰਚਨ ਸੋਗਨ ਗੁਰਮੁਖ ਰੰਗ ਚਲੂ ਲਿਆ,
1: ਕਹੋ
0: ਨਾਨਕ ਰੰਗ ਚਲੂਣ ਪਏ ਹੈ, ਗੁਰਮੁਖ ਰੰਗ ਚਲੂ ਲਿਆ, ਮੇਰਾ ਮਨ ਤਨੋਂ ਭਿੰਨਾ, ਮੇਰਾ ਮਨ ਤਨੋਂ ਭਿੰਨਾ, ਜਲ ਨਾਨਕ ਮੁਸ਼ਕ ਚਕੋ ਲਿਆ,
1: ਸਭ ਜਨਮ

ਪਿਆਰੀ ਸਾਧ ਸੰਗਤ ਜੀ, ਕਿਆ ਤੁਹਾਡਾ ਜੀ ਨਹੀਂ ਕਰਦਾ ਬਈ ਅਸੀਂ ਵੀ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰ, ਸਾਡੇ ਹਿਰਦੇ ਵਿੱਚ ਇਸ ਤਰ੍ਹਾਂ ਵਸ ਕਿ ਅਸੀਂ ਤੇਰੇ ਪਿਆਰ ਵਿੱਚ ਭਿੱਜ ਕੇ ਤੇਰਾ ਕੀਰਤਨ ਕਰੀਏ, ਤੇਰਾ ਕੀਰਤਨ ਸੁਣੀਏ। ਆਓ ਉਸ ਪਿਆਰ ਵਿੱਚ ਜਪੋ ਬਈ, ਜਿਸ ਪਿਆਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਹੇ ਵਾਹਿਗੁਰੂ ਮੈਂ ਤੇਰੇ ਪਿਆਰ ਵਿੱਚ ਖੋ ਜਾਵਾਂ, ਗੁਆਚ ਜਾਵਾਂ, ਤੇਰੇ ਪਿਆਰ ਵਿੱਚ ਭਿੱਜ ਕੇ ਮੈਂ ਤੇਰਾ ਕੀਰਤਨ ਕਰਾਂ, ਕਿਉਂਕਿ ਉਹੀ ਪ੍ਰਵਾਨ ਹੈ ਕੀਰਤਨ ਜਿਹੜਾ ਉਸਦੇ ਪਿਆਰ ਵਿੱਚ ਹੋ ਰਿਹਾ ਹੈ। ਆਤਮ ਰਸ ਜੈ ਜਾਣਹੀ ਸੋ ਹੈ ਖਾਲਸੇ ਦਾ ਸਰੂਪ ਕੀ ਹੈ, ਜਿਹੜਾ ਆਤਮ ਰਸ ਵਿੱਚ ਜੁੜਿਆ ਹੋਇਆ ਇਹਦਾ ਖਾਲਸਾ ਨਾਮ ਹੈ। ਹਰ ਵੇਲੇ ਆਤਮ ਰਸ ਵਿੱਚ ਰਹਿਣਾ। ਮਹਾਰਾਜ ਨੇ ਨਿਸ਼ਾਨੀਆਂ ਦੱਸੀਆਂ ਹਨ ਖਾਲਸੇ ਦੀਆਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਜੇ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੁੰਦਾ ਹੈ ਨਾ ਤਾਂ ਠਾਕੁਰ ਗਾਈਏ ਆਤਮ ਰੰਗ। ਕਿਆ ਅਸੀਂ ਆਤਮ ਰੰਗ ਵਿੱਚ ਗਾ ਰਹੇ ਹਾਂ ਜਾਂ ਤੁਸੀਂ ਸੁਣ ਰਹੇ ਹੋ, ਤਾਂ ਫਿਰ ਗੁਰੂ ਅੱਗੇ ਮਨਜ਼ੂਰ ਹੈ ਤੁਹਾਡਾ ਇੱਥੇ ਬੈਠਣਾ, ਕੀਰਤਨ ਕਰਨਾ ਔਰ ਕੀਰਤਨ ਸੁਣਨਾ। ਉਚਾਰਨ ਕਰੋ ਸ੍ਰੀ। ਉਸ ਦੇ ਰੰਗ ਵਿੱਚ ਪਿਆਰ ਵਿੱਚ ਆ ਕੇ ਆਓ ਅਸੀਂ ਵੀ ਉਸ ਪਿਆਰ ਦਾ ਕਿਨਕਾ ਮੰਗੀਏ, ਜਿਸ ਪਿਆਰ ਲਈ, ਜਿਸ ਰਸ ਲਈ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਵਾਸਤੇ ਵੀ ਬੇਨਤੀ ਕਰ ਰਹੇ ਹਨ। ਉਹ ਆਪ ਤਾਂ ਪ੍ਰਤੱਖ ਹਰੀ ਦਾ ਰੂਪ ਹਨ, ਉਹਨਾਂ ਨੂੰ ਕੀ ਲੋੜ ਸੀ ਮੰਗਣ ਦੀ, ਉਹਨਾਂ ਸਾਡੇ ਲਈ ਮੰਗਿਆ, ਸਾਡੇ ਲਈ ਪੂਰਨੇ ਪਾਏ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜਾ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਤੇ ਗੁਰੂ ਨੇ ਵੀ ਸਾਨੂੰ ਇਸੇ ਤਰ੍ਹਾਂ ਅਰਦਾਸ ਕਰਨ ਦੀ ਜਾਚ ਦੱਸੀ ਹੈ। ਰਸ ਰਸ ਗੁਣ ਗਾਵੋ ਠਾਕੁਰ ਕੇ ਜੀ ਮੋਰੇ ਹਿਰਦੇ ਵਸੋ। ਗੋਪਾਲ ਮੇਰੇ ਹਿਰਦੇ ਵਿੱਚ ਇਸ ਤਰ੍ਹਾਂ ਵਸੋ ਕਿ ਮੈਂ ਹਰ ਵੇਲੇ ਤੇਰੇ ਗੁਣ ਗਾਉਂਦਾ ਰਹਾਂ।

ਅੱਜ ਸਾਰਾ ਕੀਰਤਨ ਨਾਨਕ ਮੰਗੇ ਦਰਸ਼ ਦਾਨ ਕਿਰਪਾ ਕਰੋ, ਦਰਸ਼ਨਾਂ ਦੀ ਦਾਤ ਹੀ ਮੰਗਦੇ ਆ ਰਹੇ ਹਾਂ। ਕਿਉਂਕਿ ਜਿੱਥੇ ਦਰਸ਼ਨਾਂ ਦੀ ਸ਼ਿਕ ਨਹੀਂ, ਮਹਾਰਾਜ ਕਹਿੰਦੇ ਨੇ ਉਹ ਹਿਰਦਾ ਹਿਰਦਾ ਨਹੀਂ ਹੈ, ਉਹ ਹਿਰਦਾ ਤਾਂ ਸ਼ਮਸ਼ਾਨ ਭੂਮਿਕਾ ਦੇ ਬਰਾਬਰ ਹੈ। ਉੱਥੇ ਮੁਰਦੇ ਜਲਦੇ ਹੀ ਰਹਿੰਦੇ ਹਨ ਸ਼ਮਸ਼ਾਨ ਭੂਮਿਕਾ, ਤੇ ਉਹ ਹਿਰਦਾ ਹੀ ਛੱਡਦਾ ਰਹਿੰਦਾ ਹਰ ਵੇਲੇ ਈਰਖਾ ਬਖੀਲੀ ਦੀ ਅੱਗ ਵਿੱਚ, ਜਿਸ ਹੀਏ ਵਿੱਚ ਸਾਈ ਦੇ ਮਿਲਣ ਦੀ ਸ਼ਿਕ ਨਹੀਂ ਹੈ। ਮਹਾਰਾਜ ਦਾ ਵਚਨ ਹੈ, ਬਿਰਹਾਂ ਬਿਰਹਾਂ ਆਖੀਏ, ਬਿਰਹਾਂ ਤੂੰ ਇਹ ਸੁਲਤਾਨ ਭਗਤੀ ਹੈ, ਕੀਰਤਨ ਦੀ ਭਗਤੀ ਹੈ, ਪ੍ਰਧਾਨ ਭਗਤੀ। ਪ੍ਰਧਾਨ ਭਗਤੀ ਤੋਂ ਜਦੋਂ ਆਤਮਾ ਉਡਾਰੀ ਲੈਂਦੀ ਹੈ ਆਨੰਦ ਵਿੱਚ ਆ ਕੇ, ਤੇ ਫਿਰ ਅੱਖਾਂ ਤੋਂ ਪਿਆਰ ਆਂਸੂ ਆਉਂਦੇ ਹਨ, ਇਸ ਨੂੰ ਸੁਲਤਾਨ ਭਗਤੀ ਕਿਹਾ। ਸਾਧ ਸੰਗਤ ਬੋਲੋ ਸ੍ਰੀ ਬਿਰਹਾਂ ਬਿਰਹਾਂ ਆਖੀਏ, ਬਿਰਹਾਂ ਤੂੰ ਸੁਲਤਾਨ। ਜਿਸ ਤਨ ਬਿਰਹਾਂ ਨਾ ਪੁਜੇ, ਸੋ ਤਨ ਜਾਣ ਮਸਾਨ। ਤੇ ਜਿਸ ਹੀਏ ਵਿੱਚ ਸਿੱਖ ਹੈ, ਮਹਾਰਾਜ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਂਕੇ। ਤੇ ਭਾਈ ਜੇ ਦਰਸ਼ਨ ਪ੍ਰਾਪਤ ਹੋ ਵੀ ਜਾਣ ਤੇ ਦਰਸ਼ਨਾਂ ਦਾ ਰਸ ਨਹੀਂ ਪ੍ਰਾਪਤ ਹੋਇਆ ਤਾਂ ਵੀ ਅਧੂਰਾ ਦਰਸ਼ਨ ਹੈ। ਇਸ ਲਈ ਮਹਾਰਾਜ ਨੇ ਕਿਹਾ ਰਸ ਰਸ ਗੁਣ ਗਾਵੋ, ਰਸ ਰਸ ਤੇਰੇ ਪਿਆਰ ਵਿੱਚ ਭਿੱਜ ਕੇ, ਔਰ ਜਿਉਂ ਜਿਉਂ ਤੇਰਾ ਦਰਸ਼ਨ ਕਰਾਂ ਤਿਉਂ ਤਿਉਂ ਹੋਰ ਭੁੱਖ ਵਧਦੀ ਜਾਵੇ। ਨਹੀਂ ਤੇ ਕਈ ਵਾਰਾਂ ਵਸਤੂ ਮਿਲ ਜਾਂਦੀ ਹੈ, ਚਾਰ ਦਿਨ ਦੀ ਖੁਸ਼ੀ ਹੁੰਦੀ ਹੈ, ਫਿਰ ਉਸ ਤੋਂ ਬਾਅਦ ਉਹਦਾ ਧਿਆਨ ਹੀ ਖਤਮ ਹੋ ਜਾਂਦਾ। ਭਾਈ ਸਾਹਿਬ ਨੰਦ ਲਾਲ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਜਦੋਂ ਆਏ ਨਾ, ਸੇਵਾ ਕੀਤੀ, ਆਪ ਫਾਰਸੀ ਵਿੱਚ ਬੜੇ ਪ੍ਰਵੀਨ ਸਨ, ਬੜੇ ਲਾਇਕ ਸਨ। ਮਹਾਰਾਜ ਕਈ ਵਾਰਾਂ ਉਸ ਨੂੰ ਅਜਮਾਇਸ਼ ਵਿੱਚ ਵੀ ਪਾ ਦਿੰਦੇ ਸਨ, ਬਈ ਕਿੱਥੇ ਤੂੰ ਚਾਂਦੀ ਦੀ ਕੁਰਸੀ ਤੇ ਬਹਿ ਕੇ ਬੱਚਿਆਂ ਨੂੰ ਪੜ੍ਹਾਉਂਦਾ ਸੈ। ਤੇ ਹੁਣ ਤਾਂ ਭਾਈ ਸਾਹਿਬ ਨੰਦ ਲਾਲ ਜੀ ਦੇ ਨੈਣ ਕਟੋਰੇ ਪਰ ਆਏ, ਉਹ ਸੱਚਿਆ ਪਾਤਸ਼ਾਹ, ਉਹ ਤਾਂ ਚਾਂਦੀ ਦੀ ਕੁਰਸੀ ਸੀ। ਤਾਂ ਆ ਜਿੱਥੇ ਤੇਰੇ ਚਰਨ ਪੈਂਦੇ ਹਨ ਨਾ, ਜ਼ਮੀਨ ਦਾ ਜ਼ਰਾ ਜ਼ਰਾ ਕੀਮਤੀ ਹੀਰਿਆਂ ਮੋਤੀਆਂ ਤੋਂ ਵੀ ਜ਼ਿਆਦਾ, ਕਰੋੜਾਂ ਸੂਰਜਾਂ ਤੋਂ ਵੀ ਵੱਧ ਚਮਕ ਪੈਂਦਾ ਹੈ। ਉਚਾਰਨ ਕਰੋ ਸ੍ਰੀ। ਤੇ ਇਹ ਤੋੜੀ ਜਿਹਦੇ ਮਸਤਕ ਤੇ ਲੱਗ ਜਾਵੇ ਨਾ, ਉਹ ਵੀ ਕੁੱਲ ਤਾਰਕ ਹੋ ਜਾਂਦਾ। ਤੇਰੇ ਚਰਨਾਂ ਦੀ ਤੂੜੀ ਐਵੇਂ ਤਾਂ ਨਹੀਂ ਮਿਲਦੀ। ਤੇਰੇ ਗਲੀਆਂ ਦੇ ਕੱਖ ਹੋਣ ਦਾ ਵੀ ਜਿਨ੍ਹਾਂ ਨੂੰ ਮਾਨ ਪ੍ਰਾਪਤ ਹੋ ਗਿਆ, ਉਹਨਾਂ ਦੀਆਂ ਵੀ ਇੱਕੀ ਕੁੱਲਾਂ ਤਰ ਗਈਆਂ। ਮਹਾਰਾਜ ਬੜੇ ਪ੍ਰਸੰਨ ਹੋਏ, ਨੰਦ ਲਾਲ ਤੂੰ ਭਾਈ ਕਦੇ ਕੁਝ ਮੰਗਿਆ ਨਹੀਂ, ਸਾਡਾ ਜੀ ਕਰਦਾ ਅੱਜ ਮੰਗ ਤਾਂ ਸਹੀ। ਗੁਰੂ ਵੀ ਵੇਖਦਾ ਭਾਈ ਇਹ ਕੀ ਲੈਣ ਆਏ ਹਨ, ਕਿਉਂਕਿ ਗੁਰੂ ਨਾਨਕ ਦਾ ਦਰਬਾਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦੀਆਂ ਭਾਵਨਾ ਪੂਰੀਆਂ ਕਰਦੇ ਹਨ। ਜਿਹੜੀ ਜਿਹੜੀ ਕੋਈ ਭਾਵਨਾ ਲੈ ਕੇ ਆਇਆ ਨਾ, ਕਈ ਐਸੇ ਵੀ ਮਨੁੱਖ ਆਉਂਦੇ ਨੇ ਬਈ ਕੋਈ ਲੂਜ਼ ਪੁਆਇੰਟ ਇਹਨਾਂ ਦਾ ਲੈ ਕੇ ਆਉਣਾ, ਬਈ ਕੀ ਇਹ ਕਰਦੇ ਹਨ, ਕੀ ਕਰ। ਉਹਨਾਂ ਨੂੰ ਵੀ ਮਿਲ ਜਾਂਦੀ ਹੈ ਥਾਂ, ਉਹਨਾਂ ਨੂੰ ਵੀ ਪਰਮੇਸ਼ਰ ਖਾਲੀ ਨਹੀਂ ਭੇਜਦਾ। ਤੇ ਕਈ ਆਉਂਦੇ ਹਨ ਸਾਚੇ ਨਾਮ ਕੀ ਲੱਗਿਆ ਭੁੱਖ, ਭੁੱਖ ਲੱਗੀ ਹੁੰਦੀ ਹੈ ਨਾਮ ਦੀ, ਤੇ ਅੰਮ੍ਰਿਤ ਬਰਸ ਰਿਹਾ ਹੁੰਦਾ, ਤੇ ਪੀ ਪੀ ਕੇ ਫਿਰ ਗਦ ਗਦ ਹੋ ਜਾਂਦੇ ਹਨ। ਉਚਾਰਨ ਕਰੋ ਸ੍ਰੀ। ਜੋ ਵੀ ਕੋਈ ਸ਼ਰਧਾ ਧਾਰ ਕੇ ਆਉਂਦਾ ਨਾ, ਉਹ ਜਿਹੀ ਵਸਤੂ ਪਰਮੇਸ਼ੁਰ ਦੇ ਦਿੰਦਾ। ਜਿਹੋ ਜਿਹੀ ਕਿਸੇ ਦੀ ਖੁਰਾਕ ਹੈ, ਉਹੋ ਜਿਹੀ ਮੰਨ ਲੈਂਦਾ। ਮੈਂ ਬੇਨਤੀ ਕਰ ਰਿਹਾ ਸਾਂ ਕਿ ਭਾਈ ਸਾਹਿਬ ਨੂੰ ਜਦੋਂ ਬਾਬਾ ਜੀ

ਸਤਿਗੁਰੂ ਜੀ ਨੇ ਕਿਹਾ ਨਾ ਨੰਦ ਲਾਲ ਕੁਝ ਮੰਗ, ਤਾਂ ਭਾਈ ਸਾਹਿਬ ਨੇ ਕੋਈ ਦੁਨਿਆਵੀ ਪਦਾਰਥ ਨਹੀਂ ਮੰਗਿਆ, ਕੋਈ ਧਨ ਦੌਲਤ ਮਹਿਲ ਮਾੜੀਆਂ ਧੀ ਪੁੱਤਰ ਦੁਨੀਆਂ ਦਾ ਮਰਾਤਬਾ ਜਾਂ ਕੋਈ ਚੌਧਰ ਨਹੀਂ ਮੰਗੀ। ਆਖਿਆ ਜੇ ਟੁੱਟੇ ਹੋ ਤਾਂ ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼। ਦੀਦੇ ਕਹਿੰਦੇ ਹਨ ਅੱਖਾਂ ਨੂੰ, ਤੇ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਹੇ ਕਲਗੀਧਰ ਪਾਤਸ਼ਾਹ, ਜੇ ਤੁੱਠਾ ਹੈ ਨਾ ਤਾਂ ਇਹਨਾਂ ਅੱਖਾਂ ਨੂੰ ਰਸ ਬਖਸ਼। ਇਹ ਅੱਖਾਂ ਤੇਰਾ ਦਰਸ਼ਨ ਤਾਂ ਕਰ ਰਹੀਆਂ ਹਨ ਪਰ ਇਹਨਾਂ ਵਿੱਚ ਰਸ ਕੋਈ ਨਹੀਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਸਾਰੇ ਹੀ ਦਰਸ਼ਨ ਕਰ ਰਹੇ ਹਾਂ। ਦਰਸ਼ਨਾਂ ਤੋਂ ਰਸ ਮੰਨਣਾ ਇੱਕ ਅਮੋਲਕ ਦਾਤ ਹੈ, ਇੱਕ ਅਮੋਲਕ ਖਜ਼ਾਨਾ ਹੈ, ਇੱਕ ਅਮੋਲਕ ਬਖਸ਼ਿਸ਼ ਹੈ। ਗੁਰੂ ਕੇ ਸਿੱਖ ਐਸੇ ਮਹਾਂਪੁਰਖ, ਸਤਿਪੁਰਸ਼ ਵੀ ਗੁਰੂ ਕੇ ਸਿੱਖ ਆਉਂਦੇ ਹਨ ਜੋ ਗੁਰਦੁਆਰਾ ਸਾਹਿਬ ਵਿੱਚ ਸਤ ਸੰਗਤ ਘਰ ਵਿੱਚ ਕਦਮ ਰੱਖਿਆ ਨਹੀਂ ਤੇ ਅਰਦਾਸਾਂ ਕਰਦੇ ਹਨ ਹੇ ਵਾਹਿਗੁਰੂ ਮੈਂ ਚਿਰੀ ਵਿਛੁਨੇ ਰਾਮ ਰਾਜ, ਮੈਂ ਚਿਰਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜਿਆ ਹੋਇਆ, ਕਰ ਕਿਰਪਾ ਮੇਲੋ ਰਾਮ। ਆਸਾ ਦੀ ਵਾਰ ਵਿੱਚ ਪੜ੍ਹਦੇ ਹੋ ਨਾ, ਗੁਰਮੁਖ ਪਿਆਰੇ ਆਏ ਮਿਲ, ਮੈਂ ਚਿਰੀ ਵਿਛੁਨੇ ਰਾਮ ਰਾਜ। ਏਡਾ ਪਿਆਰ ਲੈ ਕੇ ਆਉਂਦੇ ਹਨ ਤੇ ਫਿਰ ਨਾਮ ਦੀਆਂ ਚੋਲੀਆਂ ਭਰ ਕੇ ਦਾਤਾਂ ਲੁੱਟ ਕੇ ਘਰ ਨੂੰ ਜਾਂਦੇ ਹਨ। ਉਚਾਰਨ ਕਰੋ ਸ੍ਰੀ। ਆਖਿਆ ਨੰਦ ਲਾਲ ਮੰਗ ਕੀ ਮੰਗਦਾ, ਤਾਂ ਭਾਈ ਸਾਹਿਬ ਕਹਿੰਦੇ ਨੇ ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਇਹਨਾਂ ਅੱਖਾਂ ਨੂੰ ਰਸ ਬਖਸ਼, ਤੇਰੇ ਦਰਸ਼ਨਾਂ ਦਾ ਪੂਰਨ ਆਨੰਦ ਮਾਣ ਸਕਾਂ, ਬਖਸ਼ਿਸ਼ ਮਾਣ ਸਕਾਂ। ਦਰਸ਼ਨਾਂ ਦਾ ਰਸ ਮਾਣਨਾ ਅਮੋਲਕ ਦਾਤ ਹੈ। ਹਜ਼ੂਰ ਬੜੇ ਪ੍ਰਸੰਨ ਹੋਏ, ਬਈ ਵੇਖੋ ਕਿੱਡੀ ਅਮੋਲਕ ਦਾਤ ਮੰਗ ਰਿਹਾ। ਨੰਦ ਲਾਲ ਜੋ ਮੰਗਿਆ ਈ ਇਹ ਵੀ ਤੈਨੂੰ ਦਿੱਤਾ ਤੇ ਹੋਰ ਵੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿਣ ਲੱਗੇ ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼, ਇਹ ਮੇਰੇ ਸੀਨੇ ਵਿੱਚ ਬੜੇ ਫਜ਼ੂਲ ਜਿਹੇ ਪ੍ਰੋਗਰਾਮ ਆਉਂਦੇ ਹਨ। ਅੱਜ ਵੀ ਐਸਾ ਥਾਂ ਥਾਂ ਤੇ ਕਲਯੁਗ ਵਰਤਿਆ ਹੋਇਆ ਕਿ ਸਤ ਸੰਗਤ ਵਿੱਚ ਵੀ ਮਨੁੱਖ ਆਉਂਦਾ ਤਾਂ ਕਈ ਮਾੜੇ ਫੁਰਨੇ ਲੈ ਕੇ ਆਉਂਦਾ, ਬਈ ਅੱਜ ਆਹ ਕਰਨਾ, ਅੱਜ ਉਹ ਕਰਨਾ, ਤੇ ਲੈਣੀ ਤਾਂ ਸੀ ਬਖਸ਼ਿਸ਼ ਗੁਰੂ ਦੀ, ਪਰ ਗੁਣਾ ਗਵਾਈ ਗੰਠੜੀ ਜਿਹੜੇ ਚਾਰ ਪੁੰਨ ਸਨ ਉਹ ਵੀ ਗਵਾ ਜਾਂਦਾ ਤੇ ਔਗਣ ਚੱਲੀ ਬਨ, ਔਗਣਾਂ ਦੀ ਪੰਡ ਚੱਕ ਕੇ ਘਰ ਨੂੰ ਜਾ ਰਿਹਾ। ਆਇਆ ਤਾਂ ਸੀ ਖੱਟਣ ਪਰ ਸਭ ਕੁਛ ਗੁਆ ਕੇ ਜਾ ਰਿਹਾ। ਉਚਾਰਨ ਕਰੋ ਸ੍ਰੀ। ਇਸੇ ਨੂੰ ਹੀ ਮਹਾਰਾਜ ਕਹਿੰਦੇ ਹਨ ਗਰਭ ਗਲੇ। ਬੜੇ ਬੜੇ ਹੰਕਾਰੀ ਆ, ਗਰਭ ਹੁੰਦਾ ਜਿੱਥੇ ਜੀਵਨ ਬਣਦਾ ਬੱਚੇ ਦਾ, 9 ਮਹੀਨੇ ਮਾਤਾ ਦੇ ਪੇਟ ਵਿੱਚ ਬੱਚੇ ਦਾ ਜੀਵਨ ਬਣਦਾ, ਤੇ ਕਈ ਐਸੇ ਵੀ ਬੱਚੇ ਆਉਂਦੇ ਹਨ ਜਿਹੜੇ ਮਾਤਾ ਦੇ ਗਰਭ ਵਿੱਚ ਹੀ ਗਲ ਜਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਈ ਵਾਰਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਵੀ, ਤੇ ਜੇ ਗੁਰੂ ਤੇ ਭਾਵਨਾ ਨਹੀਂ ਬਣੀ, ਸਤਿਕਾਰ ਨਹੀਂ ਬਣਿਆ, ਸਤ ਸੰਗਤ ਵਿੱਚ ਵਿਘਨ ਪਾਉਣ ਦੀਆਂ ਵੀ ਉਹ ਤਾਂ ਸੋਚ ਰਿਹਾ, ਮਹਾਰਾਜ ਕਹਿੰਦੇ ਨੇ ਉਹ ਗਰਭ ਵਿੱਚ ਹੀ ਗਲ ਗਏ ਹਨ। ਉਚਾਰਨ ਕਰੋ ਸ੍ਰੀ। ਨੰਦ ਲਾਲ ਜੀ ਵੀ ਇਹ ਦਾਤ ਮੰਗਦੇ ਹਨ ਕਿ ਮੇਰੇ ਸੀਨੇ ਵਿੱਚ ਜਿਹੜੇ ਫਜ਼ੂਲ ਜਿਹੇ ਖਿਆਲ ਹਨ ਇਹ ਦੂਰ ਹੋ ਜਾਣ, ਤੇਰੇ ਮਿਲਣ ਦੀ ਸ਼ਿਕ ਰਹਿ ਜਾਏ। ਉਚਾਰਨ ਕਰੋ ਸ੍ਰੀ। ਤੇਰੇ ਸਿਮਰਨ ਦੀ ਸ਼ਿਕ ਰਹਿ ਜਾਵੇ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸੀਨਾ ਅੰਬਰਾ ਮਗਜ਼ਨੇ ਇਸ਼ਰਾਰ ਬਖਸ਼, ਈਦ ਲੇ ਬਿਰਯਾਮ ਮਾਰਾ ਸ਼ੌਕ ਦੇ ਦਰ ਗਲੂਯਮ ਬੰਦਗੀਰਾ। ਤੌਕ ਕਹਿੰਦੇ ਹਨ ਪਟੇ ਨੂੰ, ਮੈਂ ਤੇਰੇ ਦਰ ਦਾ ਕੂਕਰ ਹਾਂ, ਮੇਰੇ ਗਲ ਵਿੱਚ ਪਟਾ ਪਾ। ਕਿਹੜਾ? ਬੰਦਗੀ ਦਾ ਪਟਾ ਪਾ। ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਮੈਂ ਜਪਦਾ ਰਹਾਂ ਸ੍ਰੀ, ਫਿਰ ਜਪੋ ਸ੍ਰੀ। ਨੰਦ ਲਾਲ ਹੋਰ ਵੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਨੇ ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਇਸ ਤਰ੍ਹਾਂ ਨਾ ਹੋਵੇ ਕਿਤੇ ਤੇਰੇ ਦਰਸ਼ਨ ਕਰਦਾ ਕਰਦਾ ਮਨ ਰੱਜ ਨਾ ਜਾਵੇ। ਜਿਉਂ ਜਿਉਂ ਤੇਰੇ ਦਰਸ਼ਨ ਕਰਾਂ ਤਿਉਂ ਤਿਉਂ ਇਹ ਦਰਸ਼ਨਾਂ ਦੀ ਪਿਆਸ ਵਧਦੀ ਜਾਵੇ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਉਹ ਕਲਗੀਆਂ ਵਾਲੇ ਪਾਤਸ਼ਾਹ, ਆਪਣੇ ਦਰ ਤੋਂ ਮੈਨੂੰ ਵਾਪਸ ਨਾ ਮੋੜੀ, ਕਿਉਂਕਿ ਅੱਗੇ ਹੀ ਮੇਰੀ ਰੂਹ
ਤ੍ਰਿਗੜ ਜੂਨਾ ਵਿੱਚ ਦੁੱਖ ਭੋਗਦੀ ਪਤਾ ਨਹੀਂ ਕਿਤਨੇ ਯੁਗਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜੇ ਹੋਏ ਹਾਂ, ਜੇ ਹੁਣ ਚਰਨਾਂ ਵਿੱਚ ਲਾਇਆ ਹੀ ਤਾਂ ਹੁਣ ਮੇਰੀ ਇਸ ਰੂਹ ਨੂੰ ਹੁਣ ਨਾ ਰੁਲਾਵੀ, ਆਪਣੇ ਚਰਨਾਂ ਤੋਂ ਦੂਰ ਨਾ ਕਰੀ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਰਹਿਮ ਕਰੀ ਮੇਰੇ ਤੇ। ਕਲਗੀਧਰ ਪਾਤਸ਼ਾਹ ਇਤਨੇ ਪ੍ਰਸੰਨ ਹੋਏ, ਕਹਿਣ ਲੱਗੇ ਨੰਦ ਲਾਲ ਅੱਜ ਤੂੰ ਜੋ ਮੰਗਣਾ ਮੰਗ ਹੀ ਲੈ, ਹੋਰ ਹੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਹਨ ਹੁਣ ਮੈਂ ਆਖਰ ਵਿੱਚ ਇੱਕੋ ਹੀ ਵਸਤੂ ਮੰਗਣੀ ਹੈ, ਹੋਰ ਬਹੁਤੀ ਨਹੀਂ ਮੰਗਣੀ ਆ। ਨੰਦ ਲਾਲ ਮੰਗ ਲੈ, ਅਸੀਂ ਤਾਂ ਆਪ ਤੈਨੂੰ ਕਹਿ ਰਹੇ ਹਾਂ। ਮੈਂ ਬੇਨਤੀ ਕਰ ਰਿਹਾ ਕਿ ਪਿਆਰ ਵਾਲਿਆਂ ਨੇ ਜਦੋਂ ਵੀ ਮੰਗਿਆ ਕੋਈ ਅਮੋਲਕ ਖਜ਼ਾਨਾ ਮੰਗਿਆ, ਮੰਗਦੇ ਅਸੀਂ ਵੀ ਹਾਂ। ਇੱਕ ਗਵਾਲ ਤੇ ਪ੍ਰਸੰਨ ਹੋਇਆ ਸੀ ਬਾਦਸ਼ਾਹ, ਕਿਉਂਕਿ ਜੰਗਲ ਵਿੱਚ ਉਸਨੇ ਪਾਣੀ ਪਿਲਾਇਆ ਜਿੱਥੇ ਕੋਈ ਪਾਣੀ ਨੇੜੇ ਨਹੀਂ ਸੀ, ਤੇ ਰਾਜੇ ਨੇ ਕਿਹਾ ਮੇਰੇ ਕੋਲ ਆਈ ਮੈਂ ਤੈਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ। ਪਰ ਉਹ ਗਾਈਆਂ ਮਈਆਂ ਚਾਰਨ ਵਾਲਾ ਗਵਾਲ ਜਦੋਂ ਗਿਆ, ਬਾਦਸ਼ਾਹ ਕਹਿੰਦਾ ਮੰਗ ਕੀ ਮੰਗਦਾ? ਕਹਿਣ ਲੱਗਾ ਜੀ ਤੂੜੀ ਦੀ ਬੜੀ ਦਿੱਕਤ ਹੈ, ਦੋ ਗੱਡੇ ਤੂੜੀ ਭੇਜ ਦਿਓ। ਇਹ ਦੁਨੀਆਂ ਦੇ ਪਦਾਰਥ ਜਿਹੜੇ ਅਸੀਂ ਮੰਗਦੇ ਹਾਂ ਨਾ ਮਾਇਆ ਗੁਰੂ ਦੀ ਭੇਟਾ ਕਰਕੇ, ਇਹ ਤੂੜੀ ਦੀ ਨਿਆਈ ਹੈ, ਯਾਦ ਰੱਖਣਾ। ਜਿਨ੍ਹਾਂ ਨੇ ਗੁਰੂ ਨੂੰ ਮੰਗ ਲਿਆ ਨਾ, ਉਹਨਾਂ ਨੂੰ ਕੁਝ ਹੋਰ ਮੰਗਣ ਦੀ ਲੋੜ ਹੀ ਨਹੀਂ। ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿੱਤ ਨਾ ਆਵੇ। ਐਸੀਆਂ ਵਸਤੂਆਂ ਪਿਆਰ ਵਾਲਿਆਂ ਨੇ ਮੰਗੀਆਂ, ਨੰਦ ਲਾਲ ਹੋਰ ਕੁਝ ਮੰਗ ਲੈ। ਤਾਂ ਆਖਰ ਵਿੱਚ ਫਿਰ ਭਾਈ ਸਾਹਿਬ ਨੰਦ ਲਾਲ ਜੀ ਨੇ ਜੋ ਮੰਗਿਆ, ਕਿਤਨਾ ਅਮੋਲਕ ਖਜ਼ਾਨਾ ਹੈ। ਹਰ ਸਰੇ ਮੂਯਮ ਜ਼ੁਬਾਨ, ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਮੇਰੇ ਸਰੀਰ ਦੇ 7 ਕਰੋੜ ਰੋਮ ਹਨ, ਮੂਯਮ ਜ਼ੁਬਾਨ, ਕੁਨ ਅਜ ਕਰਮ। ਇਹ ਕਲਗੀਧਰ ਪਾਤਸ਼ਾਹ, ਮੇਰੇ ਸਰੀਰ ਦੇ 7 ਕਰੋੜ ਰੋਮ ਹਨ, ਸੁਰਾਖ ਹਨ, ਤੇ ਜੇ ਦੇਣ ਹੀ ਲੱਗਿਓ ਨਾ ਤਾਂ ਮੈਨੂੰ ਇੰਨੀਆਂ ਜੀਭਾਂ ਦੇ ਦਿਓ, ਇੱਕ ਇੱਕ ਰੋਮ ਵਿੱਚ ਇਹ ਜੀਭਾਂ ਲੱਗ ਜਾਣ ਇਤਨੀਆਂ। ਤੇ ਨੰਦ ਲਾਲ ਇੰਨੀਆਂ ਜੀਭਾਂ ਨਾਲ ਕੀ ਕਰੇਗਾ? ਤਾਂ ਭਾਈ ਸਾਹਿਬ ਕਹਿੰਦੇ ਹਨ ਉਹ ਸਤਿਗੁਰੂ, ਉਹ ਮੇਰਾ ਦੇ ਸਾਈਂ, ਬਖਸ਼ਿਸ਼ਾਂ ਦੇ ਸਾਗਰ, ਪਿਛਲੇ ਯੁੱਗਾਂ ਵਿੱਚ ਮਨੁੱਖ ਦੀ ਆਯੂ ਬੜੀ ਵੱਡੀ ਹੁੰਦੀ ਸੀ, ਲੱਖਾਂ ਬਰਸ, ਫਿਰ ਹਜ਼ਾਰਾਂ ਬਰਸ, ਤੇ ਹੁਣ ਤਾਂ 100 ਤੱਕ ਵੀ ਕੋਈ ਵਿਰਲਾ ਪਹੁੰਚਦਾ। ਮੇਰੀ ਉਮਰ ਛੋਟੀ ਹੈ, ਦਿਨ ਰਾਤ ਛੋਟੇ ਹਨ। ਇਹ ਕਲਗੀਧਰ ਪਾਤਸ਼ਾਹ ਜਿਹੜੇ ਹਰ ਰੋਮ ਤੇ ਜੀਭਾ ਲਾ ਦੇਵੇ ਨਾ ਕਿਤੇ, ਤੇ ਇਹਨੀਆਂ ਜੀਭਾਂ ਨਾਲ ਮੈਂ ਤੇਰਾ ਜਸ ਕਰਾਂ, ਤੇਰਾ ਕੀਰਤਨ ਕਰਾਂ, ਉਚਾਰਨ ਕਰੋ ਸ੍ਰੀ। ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ, ਤਾਂ ਬਿਗੋਇਦ ਵਸ਼ਬ ਹਕਰਾ ਦਮ ਬਦਮ। ਉਹ ਕਲਗੀਆਂ ਵਾਲੇ ਪਾਤਸ਼ਾਹ, ਇਹਨੀਆਂ ਜੀਭਾਂ ਨਾਲ ਵੀ ਮੈਂ ਇਹ ਦਾਤ ਮੰਗਾਂਗਾ ਜੋ ਗੁਰੂ ਅਰਜਨ ਦੇਵ ਮਹਾਰਾਜ ਮੰਗ ਰਹੇ ਹਨ, ਰਸ ਰਸ ਗੁਣ ਗਾਵੋ ਠਾਕੁਰ ਕੇ ਜੀ। ਤੁਸੀਂ ਵੀ ਮੰਗੋ ਭਾਈ, ਰਸ ਰਸ ਗੁਣ ਗਾਵੋ ਠਾਕੁਰ ਕੇ ਜੀ, ਮੋਰੇ ਹਿਰਦੇ ਵਸੋ ਗੋਪਾਲ। ਇਹ ਹੈ ਗੁਰਸਿੱਖ ਦੀ ਨਿਸ਼ਾਨੀ, ਜੋ ਮੰਗਣਾ ਗੁਰਸਿੱਖ ਦੀ ਤਸਵੀਰ ਹੈ। ਮਹਾਰਾਜ ਕਹਿੰਦੇ ਨੇ ਕੌਣ ਹੈ ਗੁਰੂ ਕਾ ਸਿੱਖ? ਕੋਈ ਸਿੱਖੀ ਦੇ ਭੇਖ ਨਾਲ ਪ੍ਰਵਾਨ ਨਹੀਂ ਹੁੰਦਾ ਗੁਰੂ ਦੇ ਦਰ ਤੇ, ਉਹ ਗੁਣ ਵੀ ਹੋਣ ਸਿੱਖੀ ਵਾਲੇ। ਜੇ ਗੁਣ ਨਹੀਂ ਹਨ ਤਾਂ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ਼ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੇਂ ਦੀਨ। ਤੇ ਜਿਹੜੇ ਭਾਈ ਗੁਰਸਿੱਖ ਹਨ, ਗੁਰਸਿੱਖਾਂ ਦੀ ਤਸਵੀਰ ਹੈ ਗੁਰ ਸਤਿਗੁਰ ਕਾ, ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਹੁਣ ਆਪਣੇ ਆਪਣੇ ਅੰਦਰ ਚਾਤੀ ਪਾਉਣੀ ਹੈ, ਅਸੀਂ ਭਲਕੇ ਉੱਠ ਕੇ ਜੇ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਤਾਂ ਗੁਰੂ ਕੇ ਸਿੱਖ ਹਾਂ। ਪਿਆਰਿਓ, ਅੱਜ ਗੁਰੂ ਨਾਨਕ ਦਾ ਹੱਟ ਖੋਲਿਆ, ਕੁਝ ਲੈ ਕੇ ਜਾਇਓ। ਐਸਾ ਨਾ ਹੋਵੇ ਇਧਰੋਂ ਸੁਣਿਆ ਤੇ ਉਧਰੋਂ ਕੱਢ ਦਿੱਤਾ, ਫਿਰ ਸਤਿਗੁਰ ਪੂਰਾ ਕਿਆ ਕਰੇ? ਗੁਰੂ ਕੀ ਕਰ ਸਕਦਾ ਜੇ ਬਚਨ ਹੀ ਨਹੀਂ ਮੰਨਣਾ? ਇਸ ਲਈ ਅੱਜ ਕੁਝ ਲੈ ਕੇ ਜਾਣਾ, ਕੁਝ ਨਾ ਕੁਝ
ਅਵਲ ਤਾਂ ਪੰਜ ਬਾਣੀਆਂ ਦਾ ਪਾਠ ਕਰਨਾ ਚਾਹੀਦਾ, ਸੁਖਮਨੀ ਸਾਹਿਬ ਦਾ ਪਾਠ ਕਰ, ਗੁਰੂ ਕੇ ਸਿੱਖ ਦੀ ਖੁਰਾਕ ਹੈ ਗੁਰੂ ਕੀ ਬਾਣੀ। ਪਰ ਮਹਾਰਾਜ ਕਹਿੰਦੇ ਨੇ ਜਿਹਨੂੰ ਜਿਹੜਾ ਕੁਝ ਵੀ ਨਹੀਂ ਨਾ ਕਰਦਾ ਉਹ ਜਾਣੇ ਜਪ ਜੀ ਸਾਹਿਬ ਦਾ ਹੀ ਪਾਠ ਕਰ ਲਵੇ ਨਾ, ਮੈਂ ਆਪਣੇ ਰਜਿਸਟਰ ਵਿੱਚੋਂ ਉਹਦਾ ਨਾਮ ਵੀ ਨਹੀਂ ਕੱਟਦਾ। ਇਹ ਜਿਹੜਾ ਜਪ ਜੀ ਦਾ ਪਾਠ ਹੀ ਨਹੀਂ ਕਰਦਾ ਆਪਣੇ ਧੰਦਿਆਂ ਤੇ ਚਲਾ ਜਾਂਦਾ। ਮਹਾਰਾਜ ਕਹਿੰਦੇ ਜਪ ਬਿਨਾ ਜੇਵੈ ਪ੍ਰਸਾਦ, ਉਹ ਨਹੀਂ ਸਿੱਖ ਮੇਰਾ ਆਦਿ ਜੁਗਾਦ। ਇਹ ਗੁਰੂ ਕਾ ਬਚਨ ਹੈ, ਨਾ ਪਿੱਛੇ ਉਹ ਮੇਰਾ ਸਿੱਖ ਸੀ, ਨਾ ਹੁਣ ਹੈ, ਨਾ ਰਹਿੰਦੀ ਦੁਨੀਆਂ ਤੱਕ ਉਹ ਸਿੱਖ ਸਦੀਵੇਗਾ ਜਿਹੜਾ ਜਪ ਜੀ ਦਾ ਪਾਠ ਹੀ ਨਹੀਂ ਕਰਦਾ। ਤੋ ਤੁਸੀਂ ਆਏ ਹੋ ਬਾਈ ਇੱਥੋਂ ਕੁਝ ਖੱਟਣ ਆਏ ਹੋ, ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ। ਅੱਜ ਕਰੋ ਨਮਸਕਾਰ ਕੇ ਤੁਸੀਂ ਇੱਕ ਜਪ ਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋਗੇ। ਬਾਹਾਂ ਖੜੀਆਂ ਕਰਕੇ ਅੱਜ ਪ੍ਰਣ ਕਰੋ, ਇਹ ਤੁਹਾਡੇ ਨਾਲ ਜਾਣ ਵਾਲੀ ਬਾਣੀ ਹੈ, ਤੁਹਾਡੇ ਨਾਲ ਜਾਣ ਵਾਲਾ ਧਨ ਹੈ। ਸਾਰੇ ਬਾਹਾਂ ਖੜੀਆਂ ਕਰੋ ਕਿ ਤੁਸੀਂ ਇੱਕ ਜਪ ਜੀ ਦਾ ਪਾਠ ਜ਼ਰੂਰ ਕਰਿਆ ਕਰੋਗੇ। ਤੁਸੀਂ ਗੁਰੂ ਲਈ 15 ਮਿੰਟ ਰੋਜ਼ ਨਹੀਂ ਕੱਢ ਸਕਦੇ। ਇਹੋ ਜਿਹੇ ਆਪਾਂ ਗੁਰਸਿੱਖ ਰਹਿ ਗਏ ਹਾਂ ਕਿ 15 ਮਿੰਟ ਜਪ ਜੀ ਦਾ ਪਾਠ ਹੀ ਨਾ ਕਰੀਏ ਅਸੀਂ, ਫਿਰ ਕੀਰਤਨ ਕਰਨ ਦਾ ਤੇ ਸੁਣਨ ਦਾ ਕੀ ਲਾਭ ਹੋਇਆ। ਆਓ ਸਾਰੇ ਬਾਹਾਂ ਖੜੀਆਂ ਕਰੋ ਕਿ ਰੋਜ਼ ਜਪ ਜੀ ਦਾ ਪਾਠ ਕਰਿਆ ਕਰੋਗੇ, ਗੁਰੂ ਆਪ ਕਰਾਏਗਾ ਤੁਹਾਡੇ ਕੋਲੋਂ। ਅੱਜ ਤੁਸੀਂ ਚੋਲੀਆਂ ਭਰੀਆਂ ਹਨ ਗੁਰੂ ਦੇ ਦਰ ਤੇ ਆ ਕੇ, ਜੋ ਪ੍ਰਣ ਕੀਤਾ, ਜਿਹੜਾ ਪ੍ਰਣ ਕਰਦਾ ਦੀਨ ਲਈ ਮਰਦਾ ਨਾ, ਉਹ ਗੁਰੂ ਕਾ ਸਿੱਖ ਹੈ। ਜੋ ਲੜੈ ਦੀਨ ਕੇ ਹੇਤ, ਪਹਿਲਾਂ ਗੁਰੂ ਕੇ ਸਿੱਖ ਨੇ ਨੀਂਦਰ ਨਾਲ, ਆਲਸ ਨਾਲ, ਧੰਦਿਆਂ ਨਾਲ ਲੜਾਈ ਕਰਨੀ ਹੈ ਕਿ ਪਹਿਲਾਂ ਮੈਂ ਗੁਰੂ ਦਾ ਕੰਮ ਕਰਨਾ, ਫਿਰ ਮੈਂ ਆਪਣੇ ਪੇਟ ਦੀ ਮਜ਼ੂਰੀ ਕਰਨੀ ਹੈ। ਇਹ ਹੈ ਲੜੈ ਦੀਨ ਕੇ ਹੇਤ, ਆਪਣੇ ਦੀਨ ਧਰਮ ਲਈ ਮਰਨਾ, ਮਨ ਨਾਲ ਲੜਨਾ, ਤੇ ਫਿਰ ਦੇਸ਼ ਕੌਮ ਲਈ ਵੀ ਉਹ ਹੀ ਲੜ ਸਕਦੇ ਹਨ ਜਿਹੜੇ ਦੀਨ ਤੇ ਮਰਦੇ ਹਨ। ਉਚਾਰਨ ਕਰੋ ਸ੍ਰੀ। ਤੋ ਯਾਦ ਰੱਖੋ ਜਿਨ੍ਹਾਂ ਨੇ ਬਾਹਾਂ ਖੜੀਆਂ ਕੀਤੀਆਂ ਹਨ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਵਾਹ ਹਨ, ਤੁਸੀਂ ਨਿਤ ਨੇਮ ਨਾ ਛੱਡਣਾ, ਦਸ਼ਮੇਸ਼ ਪਿਤਾ ਕਦੇ ਤੁਹਾਡੀ ਬਾਂਹ ਨਹੀਂ ਛੱਡਣਗੇ। ਤੋ ਹੁਕਮ ਹੋਇਆ ਸੀ ਕਿ 2:30 ਵਜੇ ਸਮਾਪਤੀ ਕਰਨਾ ਕਿਰਪਾ ਕਰਕੇ, ਤਾਂ ਦਾਸ ਨੇ 10 ਮਿੰਟ ਆਪਣੇ ਸਮੇਂ ਤੋਂ ਜ਼ਿਆਦਾ ਲਾਇਆ। ਆਓ ਸਾਰੇ ਪਿਆਰ ਨਾਲ ਹੁਣ ਇਹਨਾਂ ਤੁਕਾਂ ਨੂੰ ਪੜ੍ਹੀਏ, ਫਿਰ ਕੀਰਤਨ ਸਮਾਪਤੀ ਹੈ। ਮੋਹਰੇ ਹਿਰਦੇ ਬਸੋ ਗੋਪਾਲ, ਫਿਰ ਦਾਸ ਤੋਂ ਬਾਅਦ ਫਿਰ ਬੜਾ ਹੋਰ ਸਵਾਦਲਾ ਪ੍ਰੋਗਰਾਮ ਤੁਹਾਡੇ ਸਾਹਮਣੇ ਆ ਰਿਹਾ। ਸੰਤ ਅਨੂਪ ਸਿੰਘ ਜੀ ਆ ਰਹੇ ਹਨ, ਆਖਰ ਵਿੱਚ ਉਹਨਾਂ ਨੇ ਦੇਹ ਸ਼ਿਵਾ ਬਰਮੋ ਇਹ ਹੈ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਾਉਣੇ ਹਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁੱਕਾਂ ਨੂੰ ਪੜ੍ਹ ਲਓ, ਕੋਈ ਵੀ ਰਸਨਾ ਖਾਲੀ ਨਾ ਰਵੇ। ਇੱਕ ਵਾਰ ਸਾਰੇ ਜਪ ਲਓ, ਫਿਰ ਤਬਲਾ ਵਜਾਵਾਂਗੇ। ਇੱਕ ਵਾਰ ਸਾਰੇ ਜਪੋ ਮੋਰੇ ਹਿਰਦੇ ਬਸੋ।

ਵਾਹਿਗੁਰੂ ਜੀ ਕਾ ਖਾਲਸਾ। ਆਪ ਸ਼ਬਦ ਸਰਵਨ ਕਰ ਰਹੇ ਸੋ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ

ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ, ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ। ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ, ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ। ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤਸੰਗਤ ਗਲਾਂ ਵਿੱਚ ਹਾਰ ਪਵਾ ਲੈਣੇ, ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ ਸਤਸੰਗਤ ਜੀ, ਉਹ ਸਵਾ ਮਣ ਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ। ਇੱਥੇ ਆ ਗਿਆ ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਣ ਪੀਠਣ ਪੀਠ ਕੇ ਨਾ ਕਹਿੰਦੀ, ਇਹ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਹੈ, ਅਰਦਾਸ ਹੋ ਰਹੀ ਹੈ। ਸਾਹਿਬ ਜੀ ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਏ, ਸਿਪਾਹੀ ਦੀਆਂ ਚੀਖਾਂ ਨਿਕਲ ਗਈਆਂ, ਨੀ ਧੀਏ ਨੀ ਭੈਣੇ ਨੀ ਬੱਚੀਏ, ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ, ਠਹਿਰ ਜਾ ਪੁੱਤਰ ਦੱਸ।

ਭਈ ਤੁਸੀਂ ਕਿੰਨਾ ਦੇ ਸਿੱਖੋ? ਆਖਿਆ ਬਾਬਾ ਮੈਂ ਦੱਸਾਂਗੀ, ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ ਨੂੰ ਨਮਸਕਾਰ ਹੁੰਦੇ ਨੇ, ਆਪਣੀ ਬਾਣੀ ਵਿਚ ਬਾਬਾ ਜੀ ਕਹਿੰਦੇ ਨੇ

ਸਹਾਇਕ ਫਤਿਹ ਸ਼੍ਰੀ ਭਗਤ ਜੀ ਸਹਾਇ ਵਾਰ ਸ਼੍ਰੀ ਭਗਤ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲੈਨ ਧਿਆਇ ਫਿਰੰਗ ਗੁਰੂ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਆ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਵਿੱਚ ਸੀ ਦਿੱਤੇ, ਬੰਦ ਬੰਦ ਕਟਾਏ, ਖੁਪਰੀਆਂ ਲਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੇ ਸੇਵਕ

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਹ ਨਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ।

ਸੰਤ ਭਗਤ ਉਹਦੇ ਬਿਨਾਂ ਕਿਸੇ ਹੋਰ ਦਾ ਆਸਰਾ ਨਹੀਂ ਤੱਕਦੇ। ਗੁਰਮੁਖ ਬਿਨਾਂ ਵਾਹਿਗੁਰੂ ਅਕਾਲ ਪੁਰਖ ਦੇ ਕਿਸੇ ਦੀ ਓਟ ਨਹੀਂ ਤੱਕਦੇ। ਤੇ ਜਿਹੜਾ ਬੰਦਾ ਹੋਰ ਕਿਸੇ ਦੀ ਓਟ ਤੱਕਦਾ ਹੈ, ਸਮਝ ਲੈਣਾ ਅਜੇ ਭਗਤੀ ਦੇ ਮਾਰਗ ਤੇ ਕੋਈ ਨਹੀਂ ਤੁਰਿਆ। ਕਿਉਂਕਿ ਜਿਹੜਾ ਬੰਦਾ ਸ਼ਕਤੀਆਂ ਦੇ ਪਿੱਛੇ ਫਿਰਦਾ ਹੈ, ਸ਼ਾਕਤਕ ਹੈ, ਉਹ ਪਦਾਰਥਾਂ ਦੀ ਭੁੱਖ ਲੈ ਕੇ ਫਿਰਦਾ। ਭਾਈ ਭਗੀਰਥ ਨੇ ਜਿਸ ਦਿਨ ਚਤੁਰਭੁਜ ਦੇਵੀ ਦੇ ਦਰਸ਼ਨ ਕੀਤੇ ਸਨ, ਬੜਾ ਵੱਡਾ ਭਗਤ ਸੀ ਦੇਵੀ ਦਾ, ਬੜੀ ਸ਼ਰਧਾ ਵਾਲਾ ਪੁਜਾਰੀ ਹੈ, ਪਰ ਵੇਖਿਆ ਦੇਵੀ ਝਾੜੂ ਦੇ ਰਹੀ ਆ ਕੇ ਚਰਨਾਂ ਤੇ ਢਹਿ ਪਿਆ। ਕਹਿੰਦਾ ਮਾਤਾ ਤੇਰੇ ਦਰਸ਼ਨ ਵੀ ਹੋਏ ਤੇ ਝਾੜੂ ਦੇਂਦੀ ਦੇ, ਲਿਆ ਝਾੜੂ ਮੈਨੂੰ ਦੇ। ਤੂੰ ਸੱਤਾਵਾਨ ਹੈ, ਤੂੰ ਸ਼ਕਤੀ ਵਾਲੀ ਹੈ, ਮਹਾਮਾਇਆ ਹੈ, ਇਹ ਤੂੰ ਕੀ ਕਰ ਰਹੀ ਹੈ, ਤੂੰ ਝਾੜੂ ਦੇ ਰਹੀ ਹੈ। ਔਰ ਉਹ ਪਤਾ ਕੀ ਕਹਿੰਦੀ, ਉਹ ਕਹਿੰਦੀ ਮੈਂ ਝਾੜੂ ਦੇ ਰਹੀ ਹਾਂ, ਇੱਥੇ ਗੁਰੂ ਨਾਨਕ ਨੇ ਆ ਕੇ ਬੈਠਣਾ, ਇਸ ਜਗ੍ਹਾ ਤੇ ਗੁਰੂ ਨਾਨਕ ਨੇ ਆ ਕੇ ਚੌਂਕਾ ਮਾਰਨਾ ਮੇਰੇ ਭਗਤਾ, ਮੈਂ ਉਹਦੇ ਵਾਸਤੇ ਝਾੜੂ ਦੇ ਰਹੀ ਹਾਂ, ਉਹਦੇ ਵਾਸਤੇ ਥਾਂ ਸ਼ੁੱਧ ਕਰ ਰਹੀ ਹਾਂ। ਕਹਿੰਦਾ ਮਾਤਾ ਉਹ ਕੌਣ ਹੈ, ਧਰਤੀ ਤੇ ਕੋਈ ਐਸਾ ਵੀ ਹੈ ਜਿਹਦੇ ਵਾਸਤੇ ਤੈਨੂੰ ਝਾੜੂ ਦੇਣ ਦੀ ਲੋੜ ਹੋਵੇ? ਕਹਿੰਦੀ ਇਹ ਹਾਂ ਹੈ, ਮੈਥੋਂ ਵੱਡਾ ਹੈ। ਕਹਿੰਦਾ ਤੈਥੋਂ ਕਿਵੇਂ ਵੱਡਾ ਹੋ ਸਕਦਾ, ਈਸ਼ਵਰ ਤੋਂ ਬਾਅਦ ਤੇਰੀ ਸ਼ਕਤੀ ਹੈ, ਮਹਾਮਾਇਆ ਤੇਰੀ ਬੜੀ ਵੱਡੀ ਤਾਕਤ ਹੈ, ਤੇਰੇ ਵਿੱਚੋਂ ਹੀ ਮਾਲਕ ਨੇ ਸਾਰਾ ਕੁਝ ਪੈਦਾ ਕੀਤਾ ਹੈ। ਕਹਿੰਦੀ ਨਹੀਂ, ਉਹ ਮੈਥੋਂ ਵੱਡਾ ਇਸ ਕਰਕੇ ਕਿ ਜਿਹੜੇ ਮੇਰੇ ਨਾਲ ਜੁੜਦੇ ਨੇ ਨਾ, ਉਹਨਾਂ ਨੂੰ ਮੈਂ ਪਦਾਰਥ ਦੇ ਸਕਦੀ ਹਾਂ, ਮੁਕਤੀ ਮੈਂ ਨਹੀਂ ਦੇ ਸਕਦੀ। ਗੁਰੂ ਨਾਨਕ ਨਾਲ ਜਿਹੜਾ ਜੁੜ ਜਾਂਦਾ ਹੈ ਉਹ ਉਹਨੂੰ ਨਾਮ ਦਿੰਦਾ ਹੈ, ਭਗਤੀ ਦਿੰਦਾ ਹੈ, ਉੱਚਾ ਇੰਨਾ ਉਠਾ ਦਿੰਦਾ ਹੈ ਕਿ ਕਈ ਮੁਕਤੀਆਂ ਉਹਦੇ ਮਗਰ ਮਗਰ ਲੱਗੀਆਂ ਫਿਰਨ। ਮਨੁੱਖ ਦੇ ਮਗਰ ਮਗਰ ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੁੱਲਹ ਪ੍ਰਭ ਕੀ ਸ਼ਰਨ ਪਰਿਓ, ਮੁਕਤ ਪਇਓ ਚੌਹੂ ਜੁਗ ਜਾਣਿਓ, ਜਸ ਕੀਰਤ ਮਾਠੇ ਛਤਰ ਧਰਿਓ, ਰਾਜਾ ਰਾਮ ਜਪਤ ਕੋ ਕੋ ਨਾ ਕਰਿਓ। ਉਹ ਨਾਮ ਜਪਣ ਲਾ ਦਿੰਦਾ, ਇਸ ਕਰਕੇ ਮੈਥੋਂ ਵੱਡਾ ਹੈ ਜਿਹੜਾ ਨਾਮ ਨਾਲ ਜੋੜਦਾ ਹੈ। ਮੇਰੇ ਕੋਲੋਂ ਲੋਕ ਸੰਸਾਰੀ ਮੰਗਾਂ ਮੰਗਦੇ ਨੇ, ਮੈਂ ਦੇਣੀ ਹਾਂ। ਗੁਰੂ ਨਾਨਕ ਨਾਮ ਨਾਲ ਜੋੜਦਾ ਹੈ। ਧਿਆਨ ਦੇਣਾ, ਕੁਝ ਧਰਮਾਂ ਵਾਲੇ, ਅਖੌਤੀ ਧਰਮਾਂ ਵਾਲੇ ਐਸਾ ਵੀ ਕਰਦੇ ਨੇ, ਉਹ ਕਹਿੰਦੇ ਨੇ ਪਾਪ ਕਰੀ ਜਾਓ, ਸਾਡੇ ਕੋਲ ਆ ਜਾਓ, ਆਪੇ ਬਖਸ਼ਾ ਲਵਾਂਗੇ, ਸਾਡਾ ਇਸ਼ਟ ਆਪੇ ਤੁਹਾਡੇ ਪਾਪ ਆਪਣੇ ਮੋਢਿਆਂ ਤੇ ਲੈ ਕੇ ਤੁਹਾਨੂੰ ਬਖਸ਼ਾ ਲਵੇਗਾ। ਤੇ ਫਿਰ ਬੰਦਾ ਤਾਂ ਕੋਈ ਨਾ ਬਣਿਆ, ਪਾਪ ਕਰੀ ਜਾਵੇ ਉਹਦੇ ਬਖਸ਼ਾਉਣ ਵਾਲਾ ਕੋਈ ਬੈਠਾ ਜ਼ਿੰਮੇਵਾਰ ਬਣ ਕੇ, ਇਹ ਗੱਲ ਠੀਕ ਹੈ। ਗੁਰੂ ਨਾਨਕ ਇਹ ਜ਼ਿੰਮੇਵਾਰੀ ਨਹੀਂ ਲੈਂਦੇ। ਉਹ ਕਹਿੰਦੇ ਨੇ ਮੈਂ ਤਾਂ ਤੈਨੂੰ ਇੰਨੇ ਜੋਗਾ ਕਰ ਦੇਣਾ ਚਾਹੁੰਦਾ ਵੀ ਤੂੰ ਆਪ ਵੀ ਬਖਸ਼ਿਆ ਜਾਵੇ, ਤੇਰੇ ਨਾਲ ਹੋਰ ਵੀ ਕਈ ਬਖਸ਼ੇ ਜਾਣ। ਹਾਲਾਂਕਿ ਹਜ਼ਰਤ ਈਸਾ ਮਸੀਹ ਦਾ ਇੱਕ ਬਚਨ ਹੈ, ਉਹਦਾ ਸੇਂਟ ਐਂਡਰਿਊ ਨੇ ਬੜਾ ਸੋਹਣਾ ਉਲਥਾ ਕੀਤਾ। ਉਹ ਕਹਿੰਦਾ ਲੋਕ ਗਲਤ ਸਮਝਦੇ ਨੇ ਇਸ ਦਾ। ਉਹ ਕਹਿੰਦਾ ਮੇਰੇ ਮਗਰ ਉਹ ਆਵੇ ਜੋ ਮੇਰੇ ਮਗਰ ਚੱਲ ਸਕਦਾ ਹੋਵੇ। ਧਿਆਨ ਦੇਣਾ, ਬੜੀ ਖਾਸ ਗੱਲ। ਕਹਿੰਦਾ ਮੇਰੇ ਮਗਰ ਉਹ ਆਵੇ, ਜਾ ਰਹੇ ਸਨ, ਦੁਨੀਆਂ ਬੜੀ ਮਗਰ ਤੁਰੀ ਜਾ ਰਹੀ ਸੀ, ਧਾੜ ਦੀ ਧਾੜ, ਰੁਕ ਗਏ। ਕਹਿਣ ਲੱਗੇ ਮੇਰੇ ਮਗਰ ਸਿਰਫ ਉਹ ਆਵੇ ਜੋ ਮੇਰੇ ਮਗਰ ਚੱਲ ਸਕਦਾ। ਹੁਣ ਇਹਦਾ ਅਰਥ ਲੈਣ ਵਾਲਾ ਕੱਲੇਗਾ, ਉਹ ਕਹਿਣਗੇ ਵੀ ਉਹ ਬੜੇ ਤੇਜ਼ ਤੁਰਦੇ ਹੋਣਗੇ, ਦੌੜਦੇ ਹੋਣਗੇ, ਜਾਂ ਪਤਾ ਨਹੀਂ ਉਹ ਆਪਣੇ ਖੋਤੇ ਤੇ ਚੜ ਕੇ ਬੜੀ ਤੇਜ਼ੀ ਨਾਲ ਜਾ ਰਹੇ ਹੋਣਗੇ, ਤੇ ਉਹਨਾਂ ਦੇ ਮਗਰ ਜਿਹੜੇ ਤੇਜ਼ ਨਹੀਂ ਤੁਰ ਸਕਦੇ ਉਹ ਰਹਿ ਗਏ। ਐਸੀ ਗੱਲ ਨਹੀਂ। ਹੁਣ ਦਾ ਕਹਿਣ ਦਾ ਮਤਲਬ ਹੈ, ਜਿਹੜਾ ਮੇਰੀ ਸਿੱਖਿਆ ਤੇ ਨਹੀਂ ਤੁਰ ਸਕਦਾ, ਰੁਕ ਜਾਓ, ਨਾ ਆਓ ਮੇਰੇ ਮਗਰ। ਜਿਹੜਾ ਮੇਰੇ ਮਗਰ ਲੱਗ ਕੇ ਮੇਰਾ ਅਨੁਸਾਰੀ ਹੋ ਕੇ ਨਹੀਂ ਤੁਰ ਸਕਦਾ ਨਾ, ਹਮੇਸ਼ਾ ਮਹਾਂਪੁਰਸ਼ ਇਹੀ ਕਹਿੰਦੇ ਆਏ। ਮਗਰਲਿਆਂ ਨੇ ਗੱਲਾਂ ਬਣਾ ਲਈਆਂ ਕਿ ਤੁਹਾਡੇ ਪਾਪ ਉਹ ਆਪਣੇ ਸਿਰ ਤੇ ਲੈ ਕੇ ਤੁਹਾਨੂੰ ਬਖਸ਼ਾ ਦੇਣਗੇ, ਤੁਸੀਂ ਮੌਜਾਂ ਕਰੋ, ਖਾਈ ਪੀ ਚੱਲੋ। ਗੁਰੂ ਨਾਨਕ ਐਸਾ ਬੰਦੇ ਨੂੰ ਨਹੀਂ ਰਹਿਣ ਦਿੰਦੇ। ਗੁਰੂ ਨਾਨਕ ਤਾਂ ਮਨੁੱਖ ਨੂੰ ਸਵਾਰ ਕੇ, ਸਾਜ ਕੇ, ਸ਼ੁੱਧ ਕਰ ਦਿੰਦੇ ਨੇ, ਇੰਨਾ ਪਵਿੱਤਰ ਕਰ ਦਿੰਦੇ ਨੇ ਨਾਮ ਨਾਲ ਜੋੜ ਕੇ ਕਿ ਦੇਵੀਆਂ ਵੀ ਉਹਨਾਂ ਵਾਸਤੇ ਝਾੜੂ ਦੇਣ, ਉਹਨਾਂ ਮਨੁੱਖਾਂ ਦਾ ਦੇਵਤਿਆਂ ਵਿੱਚ ਵੀ ਸਤਿਕਾਰ ਹੋ। ਇਸੇ ਕਰਕੇ ਗੁਰਸਿੱਖ ਦੀ ਨਿਗਾਹ ਬਹੁਤ ਉੱਚੀ ਹੈ। ਜਾਂਕਾ ਕਹਿਆ ਦਰਗਹਿ ਚੱਲੇ, ਸੋ ਕਿਸ ਤੋਂ ਨਜ਼ਰ ਲੈ ਆਵੇ ਤੱਲੇ। ਜਿਹਦੀ ਦਰਗਾਹ ਚ ਸੁਣੀ ਜਾਂਦੀ ਹੋਵੇ ਉਹ ਕਿਸੇ ਨੂੰ ਅੱਖ ਥੱਲੇ ਕਾਹਨੂੰ ਲਿਆਉਂਦਾ? ਸਾਹਿਬ ਕਲਗੀਧਰ ਪਾਤਸ਼ਾਹ ਦਾ ਸਵਈਆ ਰੋਜ਼ ਪੜ੍ਹਦੇ ਹੋ। ਪਾਏ ਕਹੇ ਜਬ ਤੇ ਤੁਮਰੇ ਤਬ ਤੇ ਤੂੰ ਆਖ ਤਰੇ ਨਹੀਂ ਆਨੇ ਹੋ। ਮੈਂ ਕਿਸੇ ਨੂੰ ਅੱਖ ਥੱਲੇ ਲਿਆਉਂਦਾ ਹੀ ਨਹੀਂ। ਇਹ ਨਿੱਕੀਆਂ ਮੋਟੀਆਂ ਤਾਕਤਾਂ ਜੋ ਉਹਦੀ ਰਜ਼ਾ ਚ ਚੱਲਣ ਵਾਲੀਆਂ ਨੇ, ਮੈਂ ਉਹਦੀ ਮਾਲਕ ਦੀ ਓਟ ਤੱਕਣ ਤੋਂ ਬਾਅਦ ਇਹ ਛੋਟੀਆਂ ਮੋਟੀਆਂ ਤਾਕਤਾਂ ਵੱਲ ਕਿਉਂ ਤੱਕਾਂ? ਕਿਉਂਕਿ ਤਾਕਤਾਂ ਜਿਹੜੀਆਂ, ਸ਼ਕਤੀਆਂ ਜਿਹੜੀਆਂ, ਰਿਧੀਆਂ ਸਿੱਧੀਆਂ ਵਾਲੀਆਂ ਤਾਕਤਾਂ ਨੇ, ਇਹ ਪਦਾਰਥ ਤਾਂ ਦੇ ਸਕਦੀਆਂ ਨੇ, ਵਾਹਿਗੁਰੂ ਨਾਲ ਸਿੱਧਾ ਜੋੜਨ ਵਾਸਤੇ ਤਾਂ ਕੋਈ ਗੁਰੂ ਨਾਨਕ ਹੀ ਚਾਹੀਦਾ। ਵਾਹਿਗੁਰੂ ਅਕਾਲ ਪੁਰਖ ਨਾਲ ਸਿੱਧੀ ਸਾਂਝ ਪੈਦਾ ਕਰਨ ਦੀ ਬਾਣੀ ਵਿੱਚ ਨਿੱਤ ਪ੍ਰੇਰਨਾ ਲਈ ਆਪਾਂ
ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਏਕ ਟੇਕ ਗੋਬਿੰਦ ਕੀ, ਇੱਕ ਵਾਹਿਗੁਰੂ ਦਾ ਆਸਰਾ, ਤਿਆਗੀ ਅਨ ਆਸ, ਹੋਰ ਕਿਸੇ ਦਾ ਆਸਰਾ ਨਹੀਂ। ਸਭ ਉੱਪਰ ਸਮਰੱਥ ਪ੍ਰਭ, ਸਾਰਿਆਂ ਤੋਂ ਵੱਡੀ ਸਮਰੱਥਾ ਵਾਲਾ, ਸਾਰਿਆਂ ਤੋਂ ਉੱਚਾ ਵਾਹਿਗੁਰੂ ਹੈ। ਪੂਰਨ ਗੁਣਤਾਸ, ਪੂਰਨ ਗੁਣਾਂ ਵਾਲਾ, ਜਨ ਕਾ ਨਾਮ ਆਧਾਰ ਹੈ, ਸੇਵਕਾਂ ਨੇ ਨਾਮ ਨੂੰ ਆਸਰਾ ਬਣਾਇਆ। ਪ੍ਰਭ ਸ਼ਰਣੀ ਪਾਹੇ, ਪ੍ਰਭੂ ਦੀ ਸ਼ਰਨ ਪੈਂਦੇ। ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ, ਇਹਨਾਂ ਨੂੰ ਭਰੋਸਾ ਏ, ਆਪ ਰੱਖੇ ਆਪ ਦੇਵ ਸੀ, ਆਪੇ ਪ੍ਰਤਪਾਰੇ, ਦੀਨ ਦਿਆਲ ਕਿਰਪਾ ਨਿਧੇ, ਸਾਸ ਸਾਸ ਸੰਭਾਰੇ, ਇਹਨਾਂ ਨੂੰ ਇਹ ਵੀ ਮਨਜ਼ੂਰ ਹੈ ਕਰਨਹਾਰ ਜੋ ਕਰ ਰਹੇ ਆ। ਸਾਈ ਵਡਿਆਈ ਗੁਰਪੁਰੇ ਉਪਦੇਸ਼ਿਆ, ਸੁਖ ਖਸਮ ਰਜ਼ਾਈ, ਮਾਲਕ ਦੀ ਰਜ਼ਾ ਵਿਚ ਗੁਰੂਪੁਰੇ ਉਪਦੇਸ਼ ਦਿੱਤਾ, ਤੈਨੂੰ ਬੜਾ ਸੁਖ ਮਿਲੇਗਾ। ਪੂਰੇ ਗੁਰੂ ਗੁਰੂ ਨਾਨਕ ਦਾ ਉਪਦੇਸ਼ ਹੈ, ਤੂੰ ਨਿਰੰਕਾਰ ਦੀ ਰਜ਼ਾ ਚ ਰਹੋ, ਬੜਾ ਸੁਖੀ ਰਹੇਗਾ। ਫਿਰ ਇਹਨੇ ਕੀ ਪਾਇਆ, ਚਿੰਤ ਅੰਦੇਸ਼ਾ ਗਣਤ ਤਜ, ਜਨ ਹੁਕਮ ਪਛਾਤਾ, ਨਹਿ ਬਿਣਸੈ ਨਹਿ ਛੋੜ ਜਾਏ, ਨਾਨਕ ਰੰਗ ਰਾਤਾ। ਇਹ ਐਸੇ ਰੰਗ ਚ ਰੱਤਾ ਹੋਇਆ ਗੁਰਮੁਖ, ਇਹਨੂੰ ਭਰੋਸਾ ਹੈ ਮਾਲਕ ਮੈਨੂੰ ਛੱਡ ਨਹੀਂ ਜਾਏਗਾ, ਉਹਦੀ ਕਿਰਪਾ ਵਿਚ ਮੈਂ ਸਦਾ ਸੁਖੀ ਵਸਾਂਗਾ। ਸਿਮਰਤ ਸਵਾਮੀ ਕਿਲ ਲਿਖ ਨਾਸੇ, ਜਿਸ ਨੂੰ ਯਾਦ ਕਰਨ ਨਾਲ ਪਾਪ ਧੋਤੇ ਜਾਂਦੇ ਨੇ। ਸੁਖ ਸਹਿਜ ਆਨੰਦ ਨਿਵਾਸੇ, ਸੁਖ ਸਹਿਜ ਤੇ ਆਨੰਦ ਦਾ ਵਾਸਾ ਹੁੰਦਾ ਹੈ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨ ਰੱਬ ਦੇ ਬੰਦੇ ਤਾਂ ਉਹਦਾ ਆਸਰਾ ਤੱਕਦੇ। ਨਾਮ ਜਪਤ ਸਭ ਮਿਟਿਓ ਅੰਦੇਸ਼ਾ, ਨਾਮ ਜਪਦਿਆਂ ਸਾਰੇ ਵਿਸ਼ਵ ਸੇ ਸਾਰੇ ਸ਼ੰਕੇ ਸਾਰੇ ਅੰਦੇਸ਼ੇ ਮਿਟ ਗਏ। ਸਾਧ ਸੰਗ ਕਛ ਭਾਓ ਨਾ ਭਰਾਂਤੀ, ਸਤਸੰਗੀਆਂ ਚ ਮਿਲ ਕੇ ਨਿਰੰਕਾਰ ਨਾਲ ਸਾਂਝ ਪਾਉਣ ਵਾਲੇ ਨੂੰ ਨਾ ਕੋਈ ਡਰ ਹੈ ਨਾ ਕੋਈ ਭਰਮ ਹੈ। ਗੁਣ ਗੋਪਾਲ ਗਾਈਆਂ ਹੈ ਦਿਨ ਰਾਤੀ, ਵਾਹਿਗੁਰੂ ਦੇ ਗੁਣ ਗਾਉਂਦੇ ਨੇ ਦਿਨ ਰਾਤ। ਕਰ ਕਿਰਪਾ ਪ੍ਰਭ ਬੰਧਨ ਛੋਟ, ਚਰਨ ਕਮਲ ਕੀ ਦੀਨੀ ਓਟ, ਕਹੋ ਨਾਨਕ ਮਨ ਭਈ ਪ੍ਰਤੀਤ। ਜਿਨ੍ਹਾਂ ਦੇ ਮਨ ਚ ਵਿਸ਼ਵਾਸ ਆ ਗਿਆ, ਯਕੀਨ ਆ ਗਿਆ, ਨਿਰਮਲ ਜਸ ਪੀਵੇ ਜਨ ਨੀਤ, ਵਾਹਿਗੁਰੂ ਦੇ ਨਿਰਮਲ ਜਸ ਦਾ ਅੰਮ੍ਰਿਤ ਦਿਨ ਰਾਤ ਪੀਂਦੇ ਨੇ। ਉਹਨਾਂ ਨੂੰ ਕਿਸੇ ਥਾਂ ਤੋਂ ਕੋਈ ਖਤਰਾ ਨਹੀਂ, ਕੋਈ ਡਰ ਨਹੀਂ, ਕਿਸੇ ਹੋਰ ਦੇ ਆਸਰੇ ਦੀ ਲੋੜ ਨਹੀਂ। ਭਾਈ ਪੈਣਾ ਜੀ ਨੂੰ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬੁਲਾਇਆ। ਉਹ ਪੰਡਿਤ ਕਥਾ ਕਰਦਾ ਸੀ ਨਾ, ਪੋਥੀ ਮੁੱਕਣ ਤੇ ਆ ਗਈ। ਸਾਹਿਬ ਕਹਿਣ ਲੱਗੇ ਸੰਗਤ ਦਾ ਰਸ ਬਣਿਆ ਹੋਇਆ, ਪੰਡਿਤ ਜੀ ਪੋਥੀ ਮੁੱਕਣ ਲੱਗੀ ਹੈ, ਤੁਹਾਡੀ ਕਥਾ ਜੇ ਚਲਦੀ ਰਹੇ। ਕਹਿਣ ਲੱਗਾ ਜੀ ਦੂਜੀ ਪੋਥੀ ਤਾਂ ਬਨਾਰਸ ਹੈ। ਕਹਿਣ ਲੱਗੇ ਲੈ ਆਓ। ਕਹਿਣ ਲੱਗੇ ਮੈਂ ਗਿਆ ਤੇ ਕਥਾ ਦਾ ਲੜੀ ਦਾ ਕੰਮ ਜੋ ਹੈ ਟੁੱਟ ਜਾਏਗਾ, ਕਾਕੇ ਨੂੰ ਭੇਜਦੇ ਨੇ। ਸਾਹਿਬ ਕਹਿਣ ਲੱਗੇ ਜ਼ਰੂਰ ਭੇਜਦੇ। ਕਦੋਂ ਭੇਜੋਗੇ ਜੀ? ਮਹੂਰਤ ਕੱਢ ਕੇ ਦੱਸਾਂਗਾ। ਮਹੂਰਤ ਕੱਢਿਆ, ਤਿੰਨ ਮੱਥ ਲਿਆ, ਘੜੀ ਪੈਰ ਮੱਥ ਲਏ, ਆ ਗਿਆ ਮਹਾਰਾਜ ਫਲਾਣੇ ਦਿਨ, ਕਾਕਾ ਇੰਨੇ ਪੈਰ ਇੰਨੇ ਘੜੀ ਇੰਨੇ ਪਲ ਤੇ ਚੱਲੇਗਾ। ਸਾਹਿਬ ਕਹਿਣ ਲੱਗੇ ਠੀਕ ਹੈ, ਕਿਸੇ ਚੀਜ਼ ਦੀ ਲੋੜ ਹੋਵੇ ਦੱਸ ਦੇਣੀ। ਕਹਿਣ ਲੱਗਾ ਜੀ ਕਈ ਚਿਰਾਂ ਬਾਅਦ ਕਾਕਾ ਘਰ ਚੱਲਿਆ, ਕੋਈ ਥੋੜੀ ਜਿਹੀ ਮਾਇਆ। ਸਾਹਿਬ ਕਹਿਣ ਲੱਗੇ ਭੰਡਾਰੀ ਨੂੰ, ਕਹਿਣ ਲੱਗੇ ਜਿੰਨੀ ਮਾਇਆ ਪੰਡਿਤ ਜੀ ਕਹਿੰਦੇ ਨੇ ਦੇ ਦਿਓ। ਫੇਰ ਖਲੋਤੇ ਨੇ, ਸਾਹਿਬ ਕਹਿਣ ਲੱਗੇ ਪੰਡਿਤ ਜੀ ਹੁਣ ਦੱਸੋ। ਕਹਿਣ ਲੱਗੇ ਜੀ ਕਾਕੇ ਵਾਸਤੇ ਕੋਈ ਸਵਾਰੀ ਤਾਂ ਚਾਹੀਦੀ ਹੈ। ਸਾਹਿਬ ਕਹਿਣ ਲੱਗੇ ਵਧੀਆ ਘੋੜਾ, ਸੋਹਣਾ ਘੋੜਾ ਕਾਕੇ ਦੀ ਸਵਾਰੀ ਵਾਸਤੇ ਦੇ ਦਿਓ। ਫੇਰ ਖਲੋਤੇ ਨੇ, ਸਾਹਿਬ ਕਹਿਣ ਲੱਗੇ ਪੰਡਿਤ ਜੀ ਹੋਰ ਦੱਸੋ ਕਿ ਮਹਾਰਾਜ ਉਹ ਮਾਇਆ ਲੈ ਕੇ ਕਾਕਾ ਕੱਲਾ ਜਾਏਗਾ, ਡਰ ਲੱਗੇਗਾ। ਸੌ ਖਤਰੇ ਨੇ ਜੰਗਲ ਵੇਲੇ, ਰਸਤਾ ਲੰਬਾ ਹੈ, ਕਿੱਥੇ ਅੰਮ੍ਰਿਤਸਰ ਤੋਂ ਚੱਲ ਕੇ ਬਨਾਰਸ ਪਹੁੰਚਣਾ ਹੈ। ਸਾਹਿਬ ਕਹਿਣ ਲੱਗੇ ਚਾਰ ਪੰਜ ਅੰਗ ਰਕਸ਼ਕ ਵੀ ਦੇ ਦਿਓ, ਸਾਥੀ ਸਹਾਈ ਵੀ ਦੇ ਦਿਓ, ਸ਼ਸਤਰਧਾਰੀ ਬੰਦੇ ਨਾਲ ਜਾਣਗੇ। ਫੇਰ ਖਲੋਤਾ, ਕਹਿਣ ਲੱਗੇ ਪੰਡਿਤ ਜੀ ਹੁਣ ਦੱਸੋ। ਕਹਿਣ ਲੱਗੇ ਜੀ ਉਹ ਬ੍ਰਾਹਮਣ ਪੁੱਤਰ ਹੈ, ਰਾਜ ਖਾਏ ਪੀਏਗਾ ਕੀ? ਸਾਹਿਬ ਕਹਿਣ ਲੱਗੇ ਰਾਸ਼ਨ ਵੀ ਦੇ ਦਿਓ, ਅੰਨ ਪਾਣੀ ਸਾਰਾ ਕੁਝ ਨਾਲ ਦਿਓ, ਤੇ ਨਾਲ ਪਕਾਉਣ ਵਾਸਤੇ ਰਸੋਈਆ ਵੀ ਦੇ ਦਿਓ। ਗੱਡਾ ਸਮਾਨ ਦਾ ਲੱਦਿਆ ਗਿਆ, ਇੱਕ ਘੋੜਾ ਉਹਦੇ ਵਾਸਤੇ, ਚਾਰ ਪੰਜ ਘੋੜਿਆਂ ਵਾਲੇ ਨਾਲ ਉਹਦੇ ਅੰਗ ਰਕਸ਼ਕ, ਮਾਇਆ ਦੀਆਂ ਥੈਲੀਆਂ, ਕਿੰਨਾ ਸਾਰਾ ਅਨਾਜ, ਇਹ ਸਾਰਾ ਕੁਝ ਲੈ ਕੇ ਤਿਆਰੀ ਕਰ ਲਈ ਗਈ ਨਿਯਤ ਦਿਨ ਤੇ। ਜਿਸ ਵੇਲੇ ਸਰੋਵਰ ਦੇ ਇੱਕ ਪਾਸੇ ਜੰਗਲਾਂ ਦੇ ਵਿੱਚ ਖੁੱਲੀ ਥਾਂ ਦੇ ਵਿੱਚ ਉਹਨਾਂ ਰੁੱਖਾਂ ਦੇ ਵਿਚਕਾਰ ਪੰਡਿਤ ਜੀ ਨੇ ਹਵਨ ਤਿਆਰ ਕੀਤਾ। ਹੋਮ ਹੋ ਰਿਹਾ, ਦੇਵੀਆਂ ਦੇਵਤਿਆਂ ਦੀ ਆਰਾਧਨਾ ਹੋ ਰਹੀ, ਉਹ ਪਰਛਾਵਾਂ ਢਲਦਾ ਵੇਖ ਰਹੇ ਨੇ, ਸੂਰਜ ਉੱਠਦਾ ਵੇਖ ਰਹੇ ਨੇ। ਅਚਾਨਕ ਕਹਿਣ ਲੱਗੇ ਕਾਕਾ ਹੁਣ ਉਹ ਘੜੀ ਉਹ ਮੁਹੂਰਤ ਆ ਗਈ ਹੈ, ਹੁਣ ਤੂੰ ਪ੍ਰਕਰਮਾ ਕਰਕੇ ਪੂਰਨ ਹੁਤੀ ਪਾ ਕੇ ਤੂੰ ਘੋੜੇ ਤੇ ਸਵਾਰ ਹੋ। ਲੜਕੇ ਨੇ ਬਾਪ ਦੀ ਆਸ਼ੀਰਵਾਦ ਲਈ ਹਵਨ ਵਾਲੀ ਥਾਂ ਦੀ ਪ੍ਰਕਰਮਾ ਕੀਤੀ, ਸਾਰਿਆਂ ਨੇ ਵੇਦ ਮੰਤਰਾਂ ਦੇ ਉਚਾਰਨ ਦੇ ਨਾਲ ਪੂਰਨ ਹੁਤੀ ਪਾਈ, ਯੱਗ ਸੰਪੂਰਨ ਹੋਇਆ। ਲੜਕੇ ਨੇ ਬਾਪ ਦੀ ਆਸ਼ੀਰਵਾਦ ਲੈ ਕੇ ਘੋੜੇ ਤੇ ਪੈਰ ਰੱਖਿਆ, ਪਲਾਕੀ ਮਾਰ ਕੇ ਚੜ ਗਿਆ। ਬਾਪ ਨੇ ਖੜੇ ਹੋ ਕੇ ਅਸੀਸ ਦਿੱਤੀ, ਘੋੜਾ ਤੁਰਿਆ ਤੁਰਿਆ ਤੇ ਅੱਗੋਂ ਖੋਤਾ ਹੀ ਗਿਆ, ਉਹਨੇ ਘੋੜੇ ਦੀਆਂ ਵਾਗਾਂ ਖਿੱਚ ਲਈਆਂ, ਰੁਕ ਗਿਆ। ਲੜਕੇ ਨੇ ਘੋੜਾ ਰੋਕਿਆ, ਬਾਪ ਨੇ ਕਹਿਤਾ ਉਤਰਿਆ ਥੱਲੇ, ਵਾਪਸ ਉਤਰ ਆਇਆ। ਰਾਤ ਨੂੰ ਫੇਰ ਕਥਾ ਚ ਬੈਠਾ ਮੁੰਡਾ ਨਾਲ ਬੈਠਾ। ਸਾਹਿਬ ਕਹਿਣ ਲੱਗੇ ਪੰਡਿਤ ਜੀ ਕਾਕਾ ਗਿਆ ਨੀ,
कि महाराज चलिया तो सी बदशगनी होती। कैसी बदशगनी कि जी खोता हीन पिया ऐन दे तुरन लगे। साहब कह लगे खोते भी गल की परवाह करनी सी, तुसी इष्ट की आराधना करनी सी, प्रभु की आराधना करनी सी। कहन लगा जी ऐसी गल नहीं की सारी है, अग्नि नू साक्षी मंग के श्री गणेशा नमा तो लैके 33 करोड़ देवत्या का ध्यान किया, वेद मंत्रा के उच्चारण के नाल मुंडा तोरिया सी पर बदशगनी। साहब कहन लगे नहीं, तेनू 33 करोड़ देवत्या ते इना विश्वास नहीं जिन्ना खोते ते विश्वास, तेनू अपने इष्ट ते इना भरोसा नहीं जिन्ना एक जानवर ते भरोसा है कि एदी बदशगनी दे नाल सारा काम खराब हो जाएगा। ना तेनू बंदियां ते भरोसा जिहड़े नाल चले ने, ना तेनू अन्न ते भरोसा है, ना धन ते भरोसा है, ना मुंडे ते भरोसा है, खोते ते भरोसा है। उसे वेले भाई पैड़ा जी ने आके मत्था टेकिया। धन गुरु नानक कहन लगे भाई पैड़ा जी तुहानू एक काम कहना है, दसो पातशाह हुक्म करो। साहब कहन लगे इंज करो, संगला दी पजाओ सतवचन पातशाह। साहब कहन लगे उथे सुनिया है कि धन गुरु नानक ने कोई उथी रची सी प्राण संगली, उथों दे सिद्धां दे हुक्मां उहदे प्रसवालां ते साहिबां ने उहदे उत्तर दित्ते सन ते गुरबाणी संचय करनी है, लैके आओ पोथी वेखीए, जे गुरबाणी च शामिल करन जोगी होवेगी ते कर लांगे। प्राण संगली पोथी लैके आओ सतवचन दी। कदों जावां? साहिब कहन लगे हुणे चले जाओ, रात दा समां है, हुणे चले जाओ, ਸਾਡੇ ਵੱਲੋਂ ਤਾਂ ਆ ਗਿਆ, ਜਦੋਂ ਮਰਜ਼ੀ ਚਲੇ ਜਾਓ। ਕਹਿਣ ਲੱਗਾ ਸਤਿਵਚਨ ਮਹਾਰਾਜ ਮੱਥਾ ਟੇਕਿਆ, ਉੱਠ ਕੇ ਤੁਰਨ ਲੱਗਾ। ਸਾਹਿਬ ਕਹਿਣ ਲੱਗੇ ਭਾਈ ਪੈੜਾ ਜੀ ਕੋਈ ਬੰਦੇ ਚਾਰ ਨਾ ਲੈ ਜਾਓ। ਹੱਥ ਬੰਨ ਕੇ ਕਹਿਣ ਲੱਗੇ ਪਾਤਸ਼ਾਹ ਘਰ ਬਾਹਰ ਤੇਰਾ ਪਰਵਾਸਾ, ਤੂੰ ਜਾਣ ਕੇ ਹੈ ਸੰਗ, ਮੈਂ ਬੰਦੇ ਨਾਲ ਕਾਹਨੇ ਨਹੀਂ ਲਿਆਣੇ। ਸਾਹਿਬ ਕਹਿਣ ਲੱਗੇ ਕੋਈ ਅੰਨ ਜਨ ਲੈ ਜਾਓ, ਨਾਲ ਕੋਈ ਅੰਨ ਪਾਣੀ। ਪੰਡਿਤ ਜੀ ਸੁਣ ਰਹੇ ਨੇ, ਭਾਈ ਪੈੜਾ ਜੀ ਕਹਿੰਦੇ ਨੇ ਪਾਤਸ਼ਾਹ ਜਿੱਥੇ ਜਾਣਾ ਅੰਨ ਮਾਲਕ ਨੇ ਦੇਣਾ, ਤੇਰੀ ਰਜ਼ਾ ਵਿੱਚ ਜਿੱਥੇ ਜਾਣਾ ਮਿਲ ਜਾਣਾ ਹੈ, ਜੀਆਂ ਸਾਰਿਆਂ ਦੀ ਸੰਭਾਲ ਤੂੰ ਆਪ ਕਰਨ ਵਾਲਾ ਹੈ ਪਾਤਸ਼ਾਹ, ਮੈਂ ਅੰਨ ਕਾਹਦੇ ਲਈ ਨਾਲ ਚੁੱਕਾਂ, ਜਿੱਥੇ ਜਾਵਾਂਗਾ ਮਿਲ ਜਾਏਗਾ। ਸਾਹਿਬ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਕੋਈ ਧਨ ਲੈ ਲਵੋ। ਕਹਿਣ ਲੱਗਾ ਮਹਾਰਾਜ ਧਨ ਕੀ ਕਰਨਾ ਹੈ, ਐਵੇਂ ਖਾਬ ਖਾਦੇ ਖਤਰੇ ਮੁੱਲ ਲਵਾਂਗਾ। ਸਾਹਿਬ ਕਹਿਣ ਲੱਗੇ ਲੰਮਾ ਸਫ਼ਰ ਹੈ ਮਾਲਕ, ਤੁਸੀਂ ਆਪ ਖਿਆਲ ਰੱਖਣਾ ਹੈ, ਮੈਂ ਧਨ ਵੀ ਕੀ ਕਰਨਾ। ਸਾਹਿਬਾਂ ਨੇ ਹਜ਼ੂਰੀ ਚ ਪਈ ਮਾਇਆ ਚ ਇੱਕ ਟਕਾ ਚੁੱਕ ਕੇ ਅੱਗੇ ਕੀਤਾ, ਇਸਨੇ ਝੋਲੀ ਚ ਪਵਾ ਇੱਕ ਟਕਾ ਧਿਆਨ ਦੇਣਾ। ਕਿੱਥੇ ਅੰਮ੍ਰਿਤਸਰ ਤੋਂ ਲੈ ਕੇ ਲੰਕਾ ਤੱਕ ਦਾ ਸਫ਼ਰ, ਉਥੋਂ ਵਾਪਸ ਆਉਣਾ, ਇੱਕ ਟਕਾ ਕੋਈ ਖਰਚਾ ਤਾਂ ਲੈਣਾ। ਪਰ ਭਾਈ ਸਾਹਿਬ ਨੇ ਝੋਲੀ ਚ ਮਹਾਰਾਜ ਦੀ ਬਖਸ਼ਿਸ਼ ਸਮਝ ਕੇ ਪਵਾ ਲਿਆ, ਘੁੱਟ ਕੇ ਪੱਲੇ ਬੰਨ ਲਿਆ। ਇਤਿਹਾਸ ਗਵਾਹ ਹੈ, ਉਸੇ ਵੇਲੇ ਭਾਈ ਪੈੜਾ ਜੀ ਤੁਰ ਪਏ, ਇਕੱਲੇ ਜਾ ਕੇ ਸੰਗਲਾ ਦੀਪ ਤੋਂ ਪੋਥੀ ਲੈ ਕੇ ਆ। ਫਿਰ ਉਨ੍ਹਾਂ ਨੇ ਹਕੀਕਤ ਰਾਹ ਮੁਕਾਮ ਇੱਕ ਪੋਥੀ ਆਪ ਹੀ ਲਿਖੀ, ਜਿਹਦੇ ਵਿਚ ਗੁਰੂ ਕੇ ਸਿੱਖਾਂ ਦੇ ਰਾਹ ਜਿੱਥੇ ਜਿੱਥੇ ਦਰਸ਼ਨ ਹੋਏ ਤੇ ਰਾਜੇ ਸ਼ਿਵਨਾਭ ਦੀ ਸੰਤਾਨ ਜੋ ਕੁਝ ਕਰ ਰਹੀ ਸੀ ਉਹ ਸਾਰਾ ਕੁਝ ਉਸ ਹਕੀਕਤ ਰਾਹ ਮੁਕਾਮ ਚ ਦਰਜ ਕੀਤਾ। ਉਸ ਇਕੱਲੇ ਬੰਦੇ ਨੇ ਏਡਾ ਸਫ਼ਰ ਬਿਨਾਂ ਸੰਗੀਆਂ ਸਾਥੀਆਂ ਦੇ, ਬਿਨਾਂ ਧਨ ਦੇ, ਬਿਨਾਂ ਅੰਨ ਦੇ ਕਿਹਦੇ ਸਿਰ ਤੇ ਕਰ ਲਿਆ? ਪਰਮੇਸ਼ਰ ਦੇ ਆਸਰਾ। ਇੱਕ ਨਿਰੰਕਾਰ ਦਾ ਆਸਰਾ ਜਿਨ੍ਹਾਂ ਨੇ ਬਾਣੀ ਅਨੁਸਾਰ

ਕਾਰਗੁਸਾ ਸਿੰਘ ਜੀਓ ਇੱਕ ਜਕਾਰਾ ਸਾਰੇ ਰਲ ਕੇ ਬੁਲਾਈਏ ਬੋਲੇ ਸੋਨਿਆਲ ਵੀ ਇਕੱਠੇ ਔਰ ਸਤਿ ਸ੍ਰੀ ਅਕਾਲ ਵੀ ਇਕੱਠੇ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਸੁਰ ਦੇਣ ਆਓ ਸਾਰੇ ਕੋਲੋਂ ਰਸਨਾ ਪੁੱਤਰ।

ਚਾਰ ਚੁਕਾਰੇ ਹੋਰ ਛੱਡਣੇ ਹਨ ਔਰ ਜਿਸ ਤਰ੍ਹਾਂ ਸੂਰਮੇ ਜੰਗ ਵਿੱਚ ਜੋਸ਼ ਦੇ ਨਾਲ ਅੱਗੇ ਵਧਦੇ ਹੋਏ ਚੁਕਾਰੇ ਛੱਡਦੇ ਹਨ ਇਸੇ ਤਰ੍ਹਾਂ ਹੀ ਸਾਰਿਆਂ ਨੇ ਹੱਥ ਖੜੇ ਕਰਕੇ ਚੜ੍ਹਦੀ ਕਲਾ ਵਿੱਚ ਚੁਕਾਰਾ ਛੱਡਣਾ ਤਾਂ ਕਿ ਇਹ ਸਾਡੀ ਗੂੰਜ ਕਲਗੀਆਂ ਵਾਲੇ ਦੇ ਚਰਨਾਂ ਤੱਕ ਪਹੁੰਚੇ। ਪਾਕਿਸਤਾਨ ਦੇ ਨਾਲ ਜਿਸ ਵੇਲੇ 1972 ਦੀ ਲੜਾਈ ਲੱਗੀ ਤਾਂ ਫੌਜੀ ਜਿਹੜੇ ਸਨ ਪਿਛਾਂ ਹਟੇ ਤਾਂ ਉਸ ਵਕਤ ਇੱਕ ਹਿੰਦੂ ਕੈਪਟਨ ਨੇ ਭੱਜਦੇ ਹੋਏ ਫੌਜੀਆਂ ਨੂੰ ਗਜਾਂ ਵਾਲੇ ਦਾ ਜਕਾਰਾ ਸੁਣੋ ਔਰ ਵਾਪਸ ਪਰਤੋ ਆਪਣੀ ਚੌਂਕੀ ਤੇ। ਔਰ ਇਹ ਹਕੀਕਤ ਹੈ ਹਿੰਦੂ ਕੈਪਟਨ ਹੋਏ ਫੌਜੀ ਫਿਰ ਵਾਪਸ ਆਏ ਇਸ ਚੌਂਕੀ ਤੇ ਆ ਕੇ ਫਿਰ ਹਿੰਦੁਸਤਾਨ ਦੀ ਫੌਜ ਨੇ ਕਬਜ਼ਾ ਕੀਤਾ। ਆਓ ਇਹ ਕਲਗੀਆਂ ਵਾਲੇ ਦੀ ਬਖਸ਼ਿਸ਼ ਨਾਲ ਸਾਰਾ

ਪਹਿਲਾਂ ਇਹੋ ਹੀ ਹੁਕਮ ਕੀਤਾ ਕੇਸ ਨਹੀਂ ਕਟਾਣੇ ਕਿਉਂਕਿ ਇਹ ਕੇਸ ਜਿਹੜੇ ਹਨ ਇਹ ਨੈਚੁਰਲ ਬਿਊਟੀ ਹਨ। ਆਮ ਕਈ ਵਾਰੀ ਤੋਂ ਸਵਾਲ ਕੀਤਾ ਜਾਂਦਾ ਕਿ ਵਾਲ ਕਿਉਂ ਰੱਖੇ ਹਨ, ਇਹ ਸਵਾਲ ਹੀ ਗਲਤ ਹੈ। ਜਦਕਿ ਸਵਾਲ ਇਹ ਹੋਣਾ ਚਾਹੀਦਾ ਵਾਲ ਕਿਉਂ ਕਟਾਏ, ਕੇਸ ਕਿਧਰੋਂ ਲਿਆ ਕੇ ਨਹੀਂ ਰੱਖੇ, ਇਹ ਸਰੀਰ ਦੇ ਨਾਲ ਹੀ ਕੁਦਰਤ ਨੇ ਸਾਨੂੰ ਬਖਸ਼ ਦਿੱਤੇ ਹਨ। ਸਾਡੇ ਦੇਸ਼ ਦੇ ਰਿਸ਼ੀ ਮੁਨੀ ਸਾਰੇ ਕੇਸਧਾਰੀ ਹੋਏ ਹਨ। ਕ੍ਰਿਸ਼ਨ ਜੀ ਮਹਾਰਾਜ ਨੂੰ ਕੇਸਵ ਕਿਹਾ ਜਾਂਦਾ ਹੈ, ਕੇਸਵ ਦਾ ਮਤਲਬ ਹੈ ਕੇਸਾਂ ਵਾਲਾ। ਸ੍ਰੀ ਰਾਮ ਚੰਦਰ ਜੀ ਮਹਾਰਾਜ ਉਹ ਵੀ ਕੇਸਾਧਾਰੀ ਸਨ, ਸ਼ਿਵਜੀ ਮਹਾਰਾਜ ਉਹ ਵੀ ਕੇਸਾਧਾਰੀ, ਹੋਰ ਵੀ ਵੱਡੇ ਵੱਡੇ ਰਿਸ਼ੀ ਮੁਨੀ ਸਾਰੇ ਕੇਸਾਧਾਰੀ ਹੋਏ ਹਨ। ਇਸਲਾਮ ਦੇ ਵਿੱਚ ਮੁਹੰਮਦ ਸਾਹਿਬ ਉਹ ਵੀ ਕੇਸਾਧਾਰੀ ਹੋਏ ਹਨ, ਔਰ ਈਸਾਈ ਧਰਮ ਵਿੱਚ ਈਸਾ ਜੀ ਉਹ ਵੀ ਕੇਸਾਧਾਰੀ ਹੋਏ ਹਨ। ਗੁਰੂ ਨਾਨਕ ਦੇ ਘਰ ਨੇ ਇਹ ਜਿਹੜਾ ਪੁਰਾਤਨ ਰੂਪ ਸੀ ਕੇਸਾਂ ਵਾਲਾ, ਇਹੋ ਹੀ ਦੁਬਾਰਾ ਇਨਸਾਨ ਨੂੰ ਬਖਸ਼ਿਆ ਔਰ ਕਿਹਾ ਕਿ ਇਸ ਦੀ ਸੰਭਾਲ ਕਰੋ। ਇਹ ਕੇਸ ਪਰਮਾਤਮਾ ਦੀ ਦੇਣ ਹਨ, ਕੋਈ ਗਿਫਟ ਦਿੰਦਾ, ਅਸੀਂ ਉਸ ਨੂੰ ਸੰਭਾਲ ਕੇ ਰੱਖਦੇ ਹਾਂ। ਇਹ ਜਿਹੜੇ ਕੇਸ ਹਨ ਇਹ ਵੀ ਪਰਮਾਤਮਾ ਦਾ ਗਿਫਟ ਹੈ, ਇਹ ਕੇਸ ਗੋਡ ਗਿਫਟ ਹਨ, ਇਹਨਾਂ ਨੂੰ ਸੰਭਾਲਣਾ ਸਾਡਾ ਫਰਜ਼ ਬਣਦਾ ਹੈ। ਕੁਝ ਨਾ ਸਮਝੇ ਕਾਰਨ, ਕੁਝ ਖੱਟੜ ਹੋਣੇ ਦੇ ਕਾਰਨ ਕੁਝ ਕਮੀਆਂ ਹਨ ਲੋਕਾਂ ਵਿੱਚ, ਜੋ ਕਿ ਮਨਾਂ ਦੇ ਵਿੱਚ ਦੁਬਦਾ ਈਰਖਾ ਪੈਦਾ ਕਰਦੀਆਂ ਹਨ। ਸਿੱਖ ਕੁਝ ਵੱਖਰੇ ਜਾਂ ਵੱਖਵਾਦੀ ਨਹੀਂ, ਸਿੱਖ ਕਿਧਰੋਂ ਬਾਹਰੋਂ ਨਹੀਂ ਆਏ, ਇਹ ਹਿੰਦੁਸਤਾਨ ਵਿੱਚੋਂ ਹੀ ਹੈ। ਔਰ ਇਹਨਾਂ ਨੂੰ ਇਹ ਰੂਪ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਕੌਮ ਧਰਮ ਦੀ ਰੱਖਿਆ ਵਾਸਤੇ। ਸਿੱਖ ਪੰਥ ਸਾਜਿਆ ਮਜ਼ਲੂਮਾਂ ਦੀ ਰੱਖਿਆ ਵਾਸਤੇ, ਜੈਸਾ ਕਿ ਸਤਿਗੁਰੂ ਜੀ ਆਪ ਕਹਿੰਦੇ ਹਨ, ਧਰਮ ਚਲਾਵਨ ਸੰਤ ਰਿਵਾਜ, ਭਗਤਾਂ ਦੀ ਭਲੇ ਲੋਕਾਂ ਦੀ ਰੱਖਿਆ ਕਰਨ ਵਾਸਤੇ ਅਸੀਂ ਸੰਸਾਰ ਵਿੱਚ ਆਏ। ਇਹ ਜੋ 300 ਸਾਲਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ, ਇਸ ਨੂੰ ਸਾਰਾ ਸਿੱਖ ਜਗਤ ਔਰ ਦੇਸ਼ ਦੇ ਲੋਕ, ਵਿਦੇਸ਼ ਦੇ ਲੋਕ ਜਿਹੜੇ ਸਿੱਖ ਧਰਮ ਨਾਲ ਪਿਆਰ ਕਰਦੇ ਹਨ, ਸੂਝੀ ਰੱਖਦੇ ਹਨ, ਮਨੁੱਖਤਾ ਨਾਲ ਪਿਆਰ ਕਰਦੇ ਹਨ, ਉਹ ਅੱਜ ਦੇ ਦਿਨ ਨੂੰ ਸਰਬਸਾਂਝਾ ਦਿਨ ਮਨਾ ਰਹੇ ਹਨ। ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਇਸ ਨੂੰ ਕੀਰਤਨੀ ਜਥੇ 1999 ਦੀ ਵਿਸਾਖੀ ਨੂੰ ਵਰਲਡ ਪੀਸ ਦੇ ਤੌਰ ਤੇ, ਵਿਸ਼ਵ ਸ਼ਾਂਤੀ ਦੇ ਤੌਰ ਤੇ ਮਨਾ ਰਹੇ ਹਨ, ਤਾਂ ਕਿ ਅਸੀਂ ਸੰਸਾਰ ਨੂੰ ਦੱਸ ਸਕੀਏ ਕਿ ਇਹ ਜਿਹੜਾ ਖਾਲਸਾ ਹੈ ਇਹ ਸਰਬੱਤ ਦੇ ਭਲੇ ਵਾਸਤੇ ਹੈ। ਜਦ ਵੀ ਕਿਸੇ ਵਿੱਚ ਗਿਰਾਵਟ ਆਵੇ, ਪੂਰਨ ਤਾਈਆਂ ਆਣ, ਤਾਂ ਫਿਰ ਉਸ ਨੂੰ ਸੰਭਾਲਣ ਵਾਸਤੇ ਇੱਕ ਨਵਾਂ ਰੂਪ ਦਿੱਤਾ ਜਾਂਦਾ ਹੈ। ਇਸੇ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਨਵਾਂ

ਪਰ ਮੋਹਿ ਇਹ ਸ਼ੁਭ ਕਰਮਨ ਤੇ ਪ੍ਰਭ ਹੋਣਾ ਕਰ। ਸ਼ੁਭ ਕਰਮ ਕਰਦੇ ਰਹੀਏ, ਸ਼ੁਭ ਕਰਮ ਕਰਨ ਲੱਗਿਆਂ ਨਾ ਡਰੀਏ ਔਰ ਨਾ ਅਸੀਂ ਸੰਗੀਏ। ਇੰਟਰਨੈਸ਼ਨਲ ਕੀਰਤਨ ਕੌਂਸਲ ਵੱਲੋਂ ਸਾਰੇ ਸਿੱਖ ਜਗਤ ਨੂੰ, ਨਾਨਕ ਨਾਮ ਲੇਵਾ ਨੂੰ, ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਇਨਸਾਨਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਅਤੇ ਨਾਲ ਹੀ ਸਮੂਹ ਸੰਗਤਾਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਜੋ ਇਸ ਸਮੇਂ ਕੁਝ ਹੋਮੇ ਕਰਕੇ, ਕੁਝ ਨਾ ਸਮਝੇ ਕਰਕੇ ਆਪਸ ਵਿੱਚ ਲੜਾਈਆਂ ਹੋ ਰਹੀਆਂ ਹਨ, ਦੁਬਦਾ ਈਰਖਾ ਹੈ, ਬੇਗਾਨਾ ਕੋਈ ਨਹੀਂ, ਸਾਰੇ ਹੀ ਆਪਣੇ ਹਨ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਜੈਸਾ ਸਤਿਗੁਰਾਂ ਦਾ ਵਾਕ ਹੈ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਜੇ ਕਿਸੇ ਨੂੰ ਆਪਣੇ ਕੋਲ ਲੈ ਕੇ ਆਉਣਾ ਹੋਵੇ ਤਾਂ ਫਿਰ ਉਸਦੀਆਂ ਬੁਰਾਈਆਂ ਨਹੀਂ ਦੇਖੀ ਦੀਆਂ, ਉਸਨੂੰ ਬੁਰਾ ਨਹੀਂ ਕਹੀਦਾ। ਹਾਂ, ਉਸ ਨੂੰ ਸਮਝਾਈਦਾ ਜ਼ਰੂਰ ਹੈ। ਆਓ ਫਿਰ ਆਪਾਂ ਕੁਝ ਸਮਾਂ ਸਿਮਰਨ ਕਰੀਏ, ਸਿਮਰਨ ਕਰਦਿਆਂ ਹੋਇਆਂ ਨਾਲ ਅਰਦਾਸ ਵੀ ਕਰੀਏ ਕਿ ਇਹ ਸਤਿਗੁਰ ਘਰ ਕਿਰਪਾ ਪੰਥ ਤੇਰਾ ਹੈ, ਇਹ ਸੰਸਾਰ ਤੇਰਾ ਹੈ, ਇਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ, ਪੰਥ ਵਿੱਚ ਏਕਤਾ ਬਖਸ਼ੋ ਤਾਂ ਜੋ ਪੇੜ ਪੈ ਰਹੇ ਹਨ ਇਹ ਦੂਰ ਹੋਣ ਔਰ ਅਸੀਂ ਸਾਰੇ ਇੱਕ ਹੋ ਸਕੀਏ। ਅਖੀਰ ਵਿੱਚ ਆਪਣੀ ਕੌਂਸਲ ਦੇ ਸਮੂਹ ਮੈਂਬਰਾਂ ਵੱਲੋਂ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਦਾਸ ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲੇ, ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲੇ ਅਤੇ ਭਾਈ ਗੁਰਚਰਨ ਸਿੰਘ ਜੀ ਰਸੀਆ ਲੁਧਿਆਣੇ ਵਾਲੇ, ਸੰਤ ਨਿਰੰਜਨ ਸਿੰਘ ਜੀ ਜਵਦੀ ਕਲਾਂ ਵਾਲੇ, ਭਾਈ ਬਲਵੰਤ ਸਿੰਘ ਜੀ ਪ੍ਰੇਮੀ ਨਾਭੇ ਨੇ ਬੀਬੀਆਂ ਦਾ ਜਥਾ, ਭਾਈ ਸਾਧੂ ਸਿੰਘ ਜੀ ਦੇਹਰਾਦੂਨ ਵਾਲੇ, ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ, ਇਹ ਸਾਰੇ ਗੁਰੂ ਕੇ ਕੀਰਤਨ ਨੂੰ ਅਰਦਾਸ ਕਰਦੇ ਹਨ ਕਿ ਸਤਿਗੁਰੂ ਰਹਿਮਤ ਕਰੇ, ਉਹਦੇ ਨਿਆਰੇ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ ਤਾਂ ਕਿ ਇਹ ਪੰਥ ਸਰਬੱਤ ਦਾ ਭਲਾ ਕਰਦਾ ਔਰ ਸਰਬੱਤ ਦਾ ਭਲਾ ਮੰਗਦਾ ਰਹੇ। ਆਓ ਸਰਬੱਤ ਦੇ ਭਲੇ ਵਾਸਤੇ ਆਪਾਂ ਕੁਝ ਸਮਾਂ ਰਲ ਕੇ ਸਿਮਰਨ ਕਰੀਏ ਔਰ ਨਾਲ ਸਿਮਰਨ ਕਰਦੇ ਹਾਂ ਅਰਦਾਸ ਵੀ ਕਰੀਏ।

Why,

Why do I do?

ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਏ ਥਰੂ ਦਾ ਗ੍ਰੇਸ ਆਫ ਟੂ ਟਰੂ ਗੁਰੂ ਓ ਨਾਨਕ ਆਈ ਹੈਵ ਅਰਨਡ ਦਿਸ ਵਿਜ਼ਡਮ ਦੈਟ ਦ ਹੋਲੀ ਨੇਮ ਦ ਪ੍ਰੇਜ ਆਫ ਹੋਲੀ ਨੇਮ ਇਜ ਦ ਟ੍ਰੇਜਰ ਆਫ ਓਲ ਕੰਫਰਟਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ